0: ਰਾਮ ਕਲੀ ਮਹਲਾ ਤੀਜਾ ਅਨੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਪਾਇਆ ਸਹਿਜ ਸੇਤੇ ਮਨ ਵਜਿਆ ਗਾਇਆ
0: ਰਾਗ ਰਤਨ ਪਰਵਾਰ ਪਰੀਆਂ ਸ਼ਬਦ

ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਵਾਨਿਆਂ ਦੇ ਮਾਨ, ਨਤਾਨਿਆਂ ਦੇ ਤਾਨ, ਰੋਟੀਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਪੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ। ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਗ੍ਰਹਿ ਪ੍ਰਸਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ। ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਸੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜੂਰ ਗ੍ਰਹਿ ਪ੍ਰਸਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ, ਨਾਮ ਚਿੱਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

ਨਾਨਕ ਮੇਰ ਸਰੀਰ ਕਾ ਇਕ ਰਥ ਕਰਥਵਾ ਜੁਗ ਜੁਗ ਫੇਰ ਵਟਾਈਐ ਗਿਆਨੀ ਬੁਝੇ ਤਾਹੇ ਸਤ ਜੁਗ ਰਥ ਸੰਤੋਖ ਕਾ ਧਰਮ ਅਗੈ ਰਥਵਾ ਤ੍ਰੇਤੈ ਰਥ ਜਤੈ ਕਾ ਜੋਰ ਅਗੈ ਰਥਵਾ ਦੁਆਪਰ ਰਥ ਤਪੈ ਕਾ

0: ਪੌੜੀ ਸਤਿਗੁਰ ਵਿਟ ਹੋਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਜੰਦੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜਾ ਲੱਗੇ ਡੁੱਬੇ ਸੇਵਨ ਜਾਰਿਆ ਸਤਿਗੁਰ ਹੈ ਬੋਇ ਥਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ
1: ਕਿਸ

0: ਨੂੰ ਇਸ ਟ੍ਰਾਇਬ ਦੀ 10ਵੀਂ ਵਰ੍ਹੇਗੰਢ ਮਨਾਏਗਾ। ਸ੍ਰੀ ਮੋਦੀ ਨੇ ਕਿਹਾ ਕਿ ਦੁਨੀਆ ਇਹ ਦੇਖ ਕੇ ਹੈਰਾਨ ਹੈ ਕਿ ਕਿਵੇਂ ਬਹਾਦਰ ਭਾਰਤੀ ਜਵਾਨਾਂ ਨੇ ਦਹਿਸ਼ਤਗਰਦੀ ਖਿਲਾਫ਼ ਸਰਜੀਕਲ ਸਟਰਾਈਕ ਕਰਨ ਲਈ ਕੰਟਰੋਲ ਰੇਖਾ ਪਾਰ ਕੀਤੀ। ਉਨੂਾਂ ਕਿਹਾ ਕਿ ਦੇਸ਼ ਲੰਮੇ ਸਮੇਂ ਤੋਂ ਦਹਿਸ਼ਤਗਰਦੀ ਹਮਲਿਆਂ ਤੋਂ ਪੀੜਤ ਸੀ ਅਤੇ ਸਰਜੀਕਲ ਸਟਰਾਈਕ ਇਸ ਦਾ ਫੈਸਲਾਕੁੰਨ ਜਵਾਬ ਸੀ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਬਾਲਾਕੋਟ ਹਵਾਈ ਹਮਲੇ ਤੋਂ ਲੈ ਕੇ ਆਪਰੇਸ਼ਨ ਸਿੰਦੂਰ ਤੱਕ ਭਾਰਤ ਨੇ ਵਾਰ ਵਾਰ ਇਹ ਸੰਦੇਸ਼ ਦਿੱਤੈ ਕਿ ਦਹਿਸ਼ਤਗਰਦੀ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
1: बीते एक दशक में बालाकोट की एयर स्ट्राइक से लेकर ऑपरेशन सिंदूर तक भारत ने बार बार ये स्पष्ट संदेश दिया है कि अगर आतंकवादी भारत पर आंख उठाएंगे तो उसका करारा जवाब दिया जाएगा। आतंकवादी हमलों ने भारत को लंबे समय तक चोट पहुंचाई है। पहले भी हर आतंकी हमले के बाद पाकिस्तान पर कार्रवाई की मांग होती थी। अब आज का भारत आतंकवाद के खिलाफ जीरो टॉलरेंस पॉलिसी लेकर चल रहा है।
0: प्रधानमंत्री ने कहा कि इस साल 11 सितंबर को अमरीका च वर्ल्ड ट्रेड सेंटर से हुए दहशतगर्दी हमले की 25वीं बरसी है। मर्दमशुमारी बारे प्रधानमंत्री ने कहा कि इसका पहला गेड़ करीब सारे राज्यों च पूरा हो गया है। 32 करोड़ तो वध परिवारों का डेटा दर्ज किया गया। उन्होंने कहा कि इस समय लद्दाख, हिमाचल प्रदेश, जम्मू कश्मीर, उत्तराखंड के दूर दुराडे से बर्फ नाल तके खेतर च काम चल रहा है। उन्होंने स्पष्ट किया कि जनगणना हर किसी भी राष्ट्र की जिम्मेवारी है। लोग अपने मोबाइल फोन की वरतों करके अपनी ते अपने परिवार की जानकारी दर्ज कर सकते हैं।
1: जनगणना हम सबका राष्ट्रीय दायित्व है। मैंने 15 अगस्त को भी देशवासियों से आग्रह किया था कि इसके लिए अपना समय जरूर निकालें। जनगणना के लिए अपनी जानकारी स्वयं दर्ज करने की ये सुविधा बहुत आसान है। आप अपने मोबाइल से ही अपनी और अपने परिवार की जानकारी दर्ज करा सकते हैं। ये सुविधा हिंदी सहित 16 भाषाओं में उपलब्ध है।
0: ਹੁਣ ਤੱਕ 2,60,00,000 ਤੋਂ ਵੱਧ ਲੋਕਾਂ ਨੇ ਆਪਣੇ ਮੋਬਾਈਲ ਫੋਨਾਂ ਦੀ ਵਰਤੋਂ ਕਰਕੇ ਆਪਣੇ ਵੇਰਵੇ ਰਜਿਸਟਰ ਕੀਤੇ ਨੇ। ਪ੍ਰਧਾਨ ਮੰਤਰੀ ਨੇ ਆਉਂਦੀ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ ਜਯੰਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਫਾਈ ਗਾਂਧੀ ਜੀ ਦੇ ਜੀਵਨ ਦੇ ਮਾਰਗਦਰਸ਼ਕ ਸਿਧਾਂਤਾਂ ਚੋਂ ਇਕ ਸੀ। ਉਨੂਾਂ ਕਿਹਾ ਕਿ ਸਵੱਛਤਾ ਹੀ ਮਹਾਤਮਾ ਗਾਂਧੀ ਨੂੰ ਸੱਚੀ ਸ਼ਰਧਾਂਜਲੀ ਹੋਏਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਸ਼ਾ ਮੁਕਤ ਯੁਵਾ ਮੁਹਿੰਮ ਦੇ ਤਹਿਤ ਦੇਸ਼ ਭਰ ਦੇ ਲੱਖਾਂ ਨੌਜਵਾਨਾਂ ਨੇ ਹਾਲ ਹੀ ਚ ਨਸ਼ਿਆਂ ਤੋਂ ਦੂਰ ਰਹਿਣ ਦਾ ਅਹਿਦ ਲਿਆ ਅਤੇ ਇਸ ਪ੍ਰਚਾਰ ਦੀ ਜਿੰਮੇਵਾਰੀ ਵੀ ਲਈ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਹ ਮੁਹਿੰਮ 100 ਹਫ਼ਤਿਆਂ ਤੱਕ ਚੱਲੇਗੀ। प्रधानमंत्री ने नौजवानों को अपनी रचनात्मकता की वरतों करके इस मुहिम का हिस्सा बनने की अपील की। उन्होंने खुशी जाहिर की कि माई इंडिया प्लेटफॉर्म से राष्ट्रीय गीत स्लोगन लेखन से नुक्कड़ नाटकों समेत कई मुकाबले आयोजित किए गए हैं। प्रधानमंत्री ने भारत के निरंतर मजबूत प्रदर्शन को यकीनी बनाने पिंडों और कस्बों से खिलाड़ियों को लभने की जरूरत पर भी जोर दिया। श्री मोदी ने पंजाब के रजिंदर सिंह का जिक्र किया जो साल 1980 के ओलंपिक सोने का तमगा जीतने वाली हाकी टीम का हिस्सा रहे। 1982 ਦੇ ਵਿਸ਼ਵ ਕੱਪ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਕੀ ਵਿਚ ਭਾਰਤ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੀ ਚਰਚਾ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ 2001 ਚ ਆਪਣਾ ਪਹਿਲਾ ਜੂਨੀਅਰ ਮਰਦ ਵਿਸ਼ਵ ਕੱਪ ਤੇ 2003 ਚ ਸੀਨੀਅਰ ਏਸ਼ੀਆ ਕੱਪ ਜਿੱਤਿਆ। ਪ੍ਰਧਾਨ ਮੰਤਰੀ ਨੇ ਇਕ ਜ਼ਿਲ੍ਹਾ ਇਕ ਉਤਪਾਦ ਪਹਿਲ ਕਦਮੀ ਬਾਰੇ ਵੀ ਅਪੀਲ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਇਸ ਸਾਲ ਕੁਪੋਸ਼ਣ ਨਾਲ ਨਜਿੱਠਣ ਲਈ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਨੇ। ਇਹ ਆਂਗਨਵਾੜੀ ਕੇਂਦਰ ਹੁਣ ਪੋਸ਼ਣ ਟਰੈਕਰ ਨਾਲ ਡਿਜੀਟਲ ਤੌਰ ਤੇ ਜੁੜੇ ਹੋਏ ਨੇ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਆਂਗਨਵਾੜੀ ਕੇਂਦਰਾਂ ਨਾਲ ਜੁੜੇ ਲੋਕਾਂ ਤੇ ਮਾਣ ਹੈ। ਅਖੀਰ ਚ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਉਤਸ਼ਾਹਜਨਕ ਕਹਾਣੀਆਂ ਸਾਂਝੇ ਕਰਦੇ ਰਹਿਣ ਦੀ ਅਪੀਲ ਕੀਤੀ ਕਿਉਂਕਿ ਇਹ ਜਾਣਕਾਰੀ ਤੇ ਕਹਾਣੀਆਂ ਦੂਜਿਆਂ ਨੂੰ ਪ੍ਰੇਰਣਾ ਦਿੰਦੀਆਂ ਨੇ। ਇਸੇ ਤਹਿਤ ਪੰਜਾਬ ਦੇ ਰਜਿੰਦਰ ਸਿੰਘ ਜਿਨ੍ਹਾਂ ਦਾ ਜ਼ਿਕਰ ਅੱਜ ਪ੍ਰਧਾਨ ਮੰਤਰੀ ਵੱਲੋਂ ਮਨ ਕੀ ਬਾਤ ਚ ਕੀਤਾ ਗਿਆ। ਉਨ੍ਹਾਂ ਮੋਹਾਲੀ ਤੋਂ ਆਕਾਸ਼ਵਾਣੀ ਦੇ ਪੱਤਰਕਾਰ ਮਨੋਜ ਕੇਤਰ ਨਾਲ ਇਕ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ,
2: ਮੈਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਰਾਉਂਡ ਗਲਾਸ ਬਾਰੇ ਔਰ ਮੇਰੇ ਬਾਰੇ ਨਾਂ ਲਿਆ ਤੇ ਇਹ ਪ੍ਰੇਰਣਾ ਦੇ ਨਾਲ ਨਾਲ ਮੈਨੂੰ ਕੌਨਫੀਡੈਂਸ ਵੀ ਮਿਲੇਗਾ ਤੇ ਮੈਂ ਹੋਰ ਵੀ ਵਧੀਆ ਕੰਮ ਕਰਾਂਗਾ। ਮੇਰੇ ਨਾਲ ਨਾਲ ਜਿੰਨੇ ਵੀ ਖਿਡਾਰੀ ਹੈ ਜਾਂ ਕੋਚ ਨੇ ਉਨ੍ਹਾਂ ਨੂੰ ਵੀ ਇੱਕ ਪ੍ਰੇਰਣਾ ਮਿਲੇਗੀ।
0: ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-EIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @EIR ਜਲੰਧਰ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਭਵਿੱਖ ਵਿਚ ਜੰਗ ਦੀ ਪ੍ਰਕਿਰਤੀ ਨੂੰ ਧਿਆਨ ਚ ਰੱਖਦੇ ਹੋਏ ਆਪਣੀਆਂ ਸਮਰਥਾਵਾਂ ਦਾ ਵਿਕਾਸ ਕਰ ਰਿਹਾ ਤਾਂ ਜੋ ਇਕ ਆਤਮ ਨਿਰਭਰ ਤੇ ਅਗਾਂਹ ਵਧੂ ਰੱਖਿਆ ਪ੍ਰਣਾਲੀ ਬਣਾਈ ਜਾ ਸਕੇ। ਅੱਜ ਨਵੀਂ ਦਿੱਲੀ ਚ ਇਕ ਸਮਾਗਮ ਚ ਬੋਲਦਿਆਂ ਉਨੂਾਂ ਕਿਹਾ ਕਿ ਦੇਸ਼ ਸਿਰਫ਼ ਤਕਨਾਲੋਜੀ ਦੀ ਦਰਾਮਦ ਤੇ ਧਿਆਨ ਕੇਂਦਰਿਤ ਨਹੀਂ ਕਰ ਰਿਹਾ ਸਗੋਂ ਰੱਖਿਆ ਤਕਨਾਲੋਜੀ ਨੂੰ ਵਿਕਸਿਤ ਕਰਨ ਲਈ ਵੀ ਯਤਨਸ਼ੀਲ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਭਵਿੱਖ ਦੀਆਂ ਜੰਗ ਤਕਨਾਲੋਜੀ ਆਧਾਰਿਤ ਹੋਣਗੀਆਂ ਅਤੇ ਤਕਨੀਕੀ ਤੌਰ ਤੇ ਉੱਨਤ ਮੁਲਕਾਂ ਦੀ ਜੰਗ ਦੇ ਮੈਦਾਨ ਚ ਇਕ ਉੱਚ ਸਥਿਤੀ ਹੋਵੇਗੀ। ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਨਾ ਤਾਂ ਜੰਗ ਚਾਹੁੰਦਾ ਹੈ ਤੇ ਨਾ ਹੀ ਕਿਸੇ ਦੇਸ਼ ਦੇ ਖੇਤਰ ਤੇ ਕਬਜ਼ਾ ਕਰਨਾ ਚਾਹੁੰਦਾ। ਉਨ੍ਹਾਂ ਸਪਸ਼ਟ ਕੀਤਾ ਕਿ ਸ਼ਾਂਤੀ ਤੇ ਕਮਜ਼ੋਰੀ ਵਿਚ ਅੰਤਰ ਹੁੰਦੈ। ਭਾਰਤ ਸ਼ਾਂਤੀ ਦਾ ਸਮਰਥਨ ਕਰਦਾ ਪਰ ਆਪਣੀ

ਯੂਰਪ ਸੰਘ ਦੇ ਮਹੱਤਵ ਤੇ ਵਿਚਾਰਕ ਨੂੰ ਤਾਂ ਸਗੋਂ ਇਹ ਸਮਝ ਆਉਂਦੇ, ਪਹਿਲਾ ਵੈਸ਼ਵਿਕ ਸਕਲ ਘਰੇਲੂ ਉਤਪਾਦ ਵਰਲਡ ਜੀ ਡੀ ਪੀ ਦਾ ਲਗਭਗ 85% ਹਿੰਦ ਦੇਸ਼ਾਂ ਦਾ ਹੈ। ਦੂਜਾ ਵੈਸ਼ਵਿਕ ਵਪਾਰ ਦਾ 75% ਤੋਂ ਵੀ ਜ਼ਿਆਦਾ ਹਿੰਦ ਦੇ ਨਿਯੰਤਰਣ ਚ ਹੈ। ਤੀਜਾ ਪੂਰੇ ਸੰਸਾਰ ਦੀ ਜਨਸੰਖਿਆ ਦਾ 2/3 ਹਿੱਸਾ ਇੱਥੇ ਹੀ ਜਾਂਦੇ। ਇਹ ਜੀ ਸ਼ਕਤੀਸ਼ਾਲੀ ਸੰਗਠਨ ਦੀ ਇਕ ਵਰਸ਼ੀ ਅਧਿਕਸ਼ਤਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆਦਰਣੀ ਨਰਿੰਦਰ ਮੋਦੀ ਜੀ ਕੋ 1 December 2022 ਕੋ ਇੰਡੋਨੇਸ਼ੀਆ ਦੇ ਬਾਲੀ ਦੀਪ ਵਿਚ ਮਿਲੀ ਗਈ। ਇਹਦੇ ਬਾਅਦ ਪਹਿਲੀ ਬੈਠਕ 13-16 December 2022 ਕੋ ਮੁੰਬਈ ਇੱਥੇ ਹੀ ਹੈ। ਪੂਰੇ ਸਾਲ ਭਰ ਇਸ ਲਗਭਗ 55 ਮੀਟਿੰਗ ਕਰਨ ਦੀ ਯੋਜਨਾ ਬਣਾਈ ਗਈ ਹੈ ਇੱਥੇ ਹੀ ਸ਼ਹਿਰਾਂ ਤੇ ਇੱਥੇ ਹੀ ਇਲਾਕਿਆਂ ਵਿਚ। ਇਹ ਧਿਆਨ ਦੇਵਣ ਦੀ ਗੱਲ ਹੈ ਕਿ ਬਹੁਤ ਸਾਰੇ ਦੇਸ਼ ਹੁਣ ਵਿਚ 21 ਮੀਟਿੰਗਾਂ ਤਕਰੀਬਨ 1, 2, 3 or 4 ਹਿੰਦ ਸ਼ਹਿਰਾਂ ਵਿਚ ਕਰ ਦਿੱਤੇ ਦਿਨ ਜਾਂ ਕਰ ਦਿੱਤੇ ਦਿਨ, ਲੇਕਿਨ ਸਾਰੇ ਦੇਸ਼ ਵਿਚ 55 ਮੀਟਿੰਗ ਮਤਲਬ 55 ਸ਼ਹਿਰ ਯਾਨੀ ਵਿਦੇਸ਼ੀ ਮਹਿਮਾਨੇ ਕਿਤੇ ਤੇ ਪ੍ਰਤੀਨਿਧੀ ਕਿਤੇ ਭਾਰਤ ਦਰਸ਼ਨ ਦਾ ਪੂਰਾ ਪੂਰਾ ਮੌਕਾ। ਆਖਰੀ ਹੀ ਸ਼੍ਰਿੰਖਲਾ ਦੀ ਆਖਰੀ ਤੇ ਸਰਵਾਧਿਕ ਮਹੱਤਵਪੂਰਨ ਮੀਟਿੰਗ 9-10 September 2023 ਕੋ ਨਈ ਦਿੱਲੀ ਵਿਚ ਹੋਣੀ ਹੈ। ਹੁਣ ਦੀ ਅਧਿਕਸ਼ਤਾ ਪ੍ਰਧਾਨ ਮੰਤਰੀ ਜੀ ਸਵਯਮ ਕਰੇ ਸਨ। ਸਾਡੇ ਦੇਸ਼ ਕਿਤੇ G20 ਸੰਮੇਲਨ ਦਾ ਲੋਗੋ ਪ੍ਰਤੀਕ ਚਿੰਨ ਇਹ ਪ੍ਰਿਥਵੀ ਗ੍ਰਹਿ ਕੋ ਪ੍ਰਾਚੀ ਧਵਜ ਦੇ ਜੀਵਤ ਚਾਰੇ ਰੰਗੇ ਨਾਲ ਜੁੜੇ ਰਾਸ਼ਟਰੀ ਫੁੱਲ ਕਮਲ ਨਾਲ ਪ੍ਰਤਿਸ਼ਠਿਤ ਕਰਨ ਦਾ ਚਿੱਤਰ ਇਹਦਾ ਸਿੱਧਾ ਸੁਲੱਖਣਾ ਸੰਦੇਸ਼ ਹੈ। ਚੁਣੌਤੀ ਦੇ ਬਾਵਜੂਦ ਨਿਰੰਤਰ ਵਿਕਾਸ ਹੀ ਪ੍ਰਤੀਕ ਦੇ ਨਾਲ ਨਾਲ ਸਾਡਾ ਵਿਸ਼ਾ ਹੈ ਵਸੁਧੈਵ ਕੁਟੁੰਬਕਮ। ਇਹ ਪੂਰੀ ਧਰਤੀ ਹੀ ਧਰਤੀ ਦੇ ਸਾਰੇ ਲੋਕ ਇਕ ਪਰਿਵਾਰ ਹਨ। ਇਹਦਾ ਮਤਲਬ ਖਿਆਲ ਇਕ ਧਰਤੀ ਇਕ ਪਰਿਵਾਰ ਇਕ ਭਵਿਸ਼ ਆਓ ਅਸਾਂ ਵਿਚਾਰ ਕਰੋ ਕਿ ਇਤਨਾ ਵੱਡਾ ਪਰ ਉਦੇਸ਼ ਪੂਰਾ ਕਰਨ ਕੀਤੇ ਸਾਕੂ ਹੁਣ ਤੱਕ ਕਿਆ ਕਿਆ ਕੀਤੇ ਤੇ ਅੱਗੂ ਵੀ ਕਿਆ ਕਿਆ ਕਰਨ ਦੀ ਯੋਜਨਾ ਸਾਰੀ ਹੈ। ਇਕ ਜਿਵੇਂ ਕਮਲ ਦਾ ਫੁੱਲ ਕੀਚੜ ਪੈਦਾ ਸੀ ਕੇ ਨਿਰਮਲ ਖਿਲਦਾ ਰਹਿ ਵੇਂਦੇ, ਉਵੇਂ ਸਾਡੀ ਵੈਸ਼ਵਿਕ ਮਾਨਵ ਜਾਤੀ ਸਮੱਸਿਆ ਦਾ ਲਗਾਤਾਰ ਮੁਕਾਬਲਾ ਕਰਨ ਦੇ ਬਾਵਜੂਦ ਹਮੇਸ਼ਾ ਹਮੇਸ਼ਾ ਤਰੱਕੀ ਕਰਦੀ ਰਹੇ। ਦੂਜਾ ਜਿਵੇਂ ਤ੍ਰੈ ਰੰਗ ਕੇਸਰੀਆ ਸਫੇਦ ਤੇ ਹਰਾ ਸ਼ਹਾਦਤ ਸ਼ਾਂਤੀ ਤੇ ਸੁਖ ਸਮ੍ਰਿਧੀ ਦੇ ਪ੍ਰਤੀਕ ਹਨ, ਔਰ 24 ਤੀਲੇ ਵਾਲਾ ਨੀਲਾ ਚੱਕਰ ਦੀ ਰਾਤ ਹਰ ਵੇਲੇ ਕਰਮਸ਼ੀਲ ਹੋਣ ਤੇ ਥੀਮ ਦਾ ਸੰਦੇਸ਼ ਦਿੰਦਾ ਰਹਿੰਦੇ। ਉਵੇਂ ਅਸਾਂ ਇਕ ਖਣ ਵੀ ਬਰਬਾਦ ਕੀਤੇ ਬਿਨਾ ਲਗਾਤਾਰ ਆਪਣੇ ਪਰਿਵਾਰ ਆਪਣੇ ਸਮਾਜ ਆਪਣੇ ਦੇਸ਼ ਤੇ ਪੂਰੀ ਸੁਤੰਤਰ ਮਾਨਵਤਾ ਦੀ ਸੇਵਾ ਕਰਨ ਦੇ ਰਹੋ। ਬੁਰਾਈਆਂ ਦਾ ਖਾਤਮਾ ਕਰਨ ਕਿਤੇ ਆਤਮ ਬਲੀਦਾਨ ਕਿਤੇ ਸਦਾ ਤਿਆਰ ਰਹੋ। ਸਾਡਾ ਸਮਾਜ ਸੱਚੀ ਸ਼ਾਂਤੀ ਮਹਿਸੂਸ ਕਰੇ ਤੇ ਕਈ ਵੀ ਕਿਸਮ ਦੀ ਗਰੀਬੀ ਸਾਰੇ ਕੋਲੋਂ ਦੂਰ ਦੂਰ ਤੱਕ ਰਵੇ। ਤੀਜਾ ਕੁਟੁੰਬ ਜਾਂ ਪਰਿਵਾਰ ਦਾ ਹਿੰਦ ਵਿਚ ਇਕ ਸੰਬੰਧਾ ਵੀ ਭੁੱਖਾ ਪਿਆਸਾ ਨਾ ਰਵੇ, ਪਰ ਬਾਕੀ ਬੰਦੇ ਸੁਖ ਸਾਧਨੀ ਦੀ ਖੁਸ਼ੀ ਦੇ ਨਾਲ ਮਸਤੀ ਦੇ ਨਾਲ ਮਹਿਸੂਸ ਕਰਦੇ ਏਸਾ ਕਦੇ ਨਾ ਥੇਵੇ ਕਿ ਉਹ ਬੰਦਾ ਭੁੱਖਾ ਰਹਿ ਬਣੇ ਬਾਕੀ ਖੁਸ਼ੀ ਮਨੇ ਰਹਿ ਬਣੇ। ਸਭ ਸਦੱਸਿਆਂ ਦਾ ਸੁਖ ਵੀ ਸਾਂਝਾ ਹੋਵੇ ਤੇ ਇਕ ਇਕ ਬੰਦੇ ਦੀ ਅੱਖੀ ਦੇ ਹੰਝੂ ਸਾਰੇ ਬੰਦੇ ਦੀ ਮੁਸਕਾਨ ਵਿਚ ਸੁਖ ਬਣੇ ਮਿਲ ਬਣੇ। ਇਹ ਹੀ ਸਾਰੀ ਧਰਤੀ ਤੇ ਕੋਈ ਦੇਸ਼ ਗਰੀਬ ਨਾ ਰਵੇ, ਕੋਈ ਇਲਾਕਾ ਆਪਾਤ ਗ੍ਰਸਤ ਜਾਂ ਆਪਦਾ ਗ੍ਰਸਤ ਨਾ ਰਵੇ, ਕੋਈ ਮੁਲਕ ਪਿਛੜਿਆ ਵਾ ਨਾ ਰਵੇ। ਇਥੇ ਵਸੁਧੈਵ ਕੁਟੁੰਬਕਮ ਦਾ ਅਸਲੀ ਮਤਲਬ ਇਹੋ ਹੈ। ਅਮੀਰ ਦੇਸ਼ ਆਪਣੇ ਪੜੋਸੀ ਦੇਸ਼ ਦੀ ਸੇਵਾ ਸਹਾਇਤਾ ਕਿਤੇ ਹਮੇਸ਼ਾ ਤਤਪਰ ਰਵੇ, ਅਮੀਰ ਜਾਂ ਅਮੀਰ ਨਾ ਥਿੰਦਾ ਬਣੇ ਤੇ ਗਰੀਬ ਦੀ ਗਰੀਬੀ ਹੁੰਦੀ ਪੱਕੀ ਸਹੇਲੀ ਨਾ ਬਣ ਸਕੇ। ਅਗਲਾ ਪੁਆਇੰਟ, ਸਾਡਾ ਗੁਜ਼ਰਿਆ ਵਾ ਵਕਤ ਜੇਸਾ ਵੀ ਔਖਾ ਹੋਵੇ ਤੇ ਮੁਸੀਬਤ ਭਰਿਆ ਹੋਇਆ ਹੈ, ਸਾਡਾ ਵਰਤਮਾਨ ਜਿੱਤੀ ਚੁਣੌਤੀ ਦੇ ਕੰਢੇ ਸਾਡੇ

0: ਕਰਨਾ, ਹਰ ਬਾਲ ਦਾ ਜਨਮਾਂਤਰੂ ਅਧਿਕਾਰ ਹੋਵੇ ਤੇ ਸਿੱਖਿਆ ਪ੍ਰਦਾਨ ਕਰਨਾ, ਸਿੱਖਿਆ ਨਿਭਾਉਣਾ ਹਰ ਸਮਾਜ ਹਰ ਸਰਕਾਰ ਦਾ ਪ੍ਰਥਮ ਕਰਤੱਵ ਹੋਵੇ। ਕੋਈ ਵੀ ਵਿਅਕਤੀ ਬੇਰੋਜ਼ਗਾਰ ਜਾਂ ਅਲਪ ਰੋਜ਼ਗਾਰ ਜਾਂ ਅਰਥ ਰੋਜ਼ਗਾਰ, ਯਾਨੀ ਕਮ ਰੋਜ਼ਗਾਰ ਮਿਲਿਆ ਹੋਵੇ, ਅੱਧਾ ਮਿਲਿਆ ਹੋਵੇ, ਪੂਰਾ ਨਾ ਮਿਲਿਆ ਹੋਵੇ, ਇਹਦਾ ਨਾ ਰਵੇ। ਸਾਰੇ ਕੋ ਆਪਣੀ ਯੋਗਤਾ, ਆਪਣੀ ਇੱਛਾ ਤੇ ਮੁੱਦੇ ਮੁਤਾਬਕ ਕੰਮ ਕਾਰ ਮਿਲ ਸਕਣੇ। ਨਿਰੰਤਰ ਤਰੱਕੀ ਦੀ ਰਾਹ ਤੇ ਚੱਲਣ ਦਾ ਅਧਿਕਾਰ ਸਾਰੇ ਕੋ ਮਿਲੇ ਤੇ ਲਗਾਤਾਰ ਮਿਲਦਾ ਰਵੇ। ਪੰਜਵਾਂ, ਅਸਾਂ ਪ੍ਰਕਿਰਤੀ ਦੇ ਨਾਲ ਖਿਲਵਾੜ ਕਦੇ ਨਾ ਕਰੂ ਜਾਂ ਕਦੇ ਨਾ ਕਰ ਸਕੂ। ਪ੍ਰਕਿਰਤੀ ਔਰ ਪਰਿਆਵਰਣ ਦੇ ਅਨੁਕੂਲ ਸਾਡੀ ਜ਼ਿੰਦਗੀ ਗੁਜ਼ਰਨੀ ਚਾਹੀਦੀ ਹੈ। ਇਹ ਵਾਸਤੇ ਸਾਡਾ ਇਕ ਉਦੇਸ਼ ਹੋਣਾ ਚਾਹੀਦਾ ਹੈ ਕਿ ਪ੍ਰਕਿਰਤੀ ਨਾਲ ਖਿਲਵਾੜ ਕਦੇ ਨਾ ਕਰੂ ਔਰ ਨਾ ਹੀ ਕਰਨ ਦੀ ਕੋਸ਼ਿਸ਼ ਕਰੂ। ਮੇਰੇ ਕੋਲ ਇਹ ਪੱਕਾ ਵਿਸ਼ਵਾਸ ਹੈ ਕਿ ਜੇ ਅਸਾਂ ਵੈਦਿਕ ਧਾਰਨਾ ਵਸੁਧੈਵ ਕੁਟੁੰਬਕਮ ਕੋ ਮਨ ਵਚਨ ਕਰਮ ਨਾਲ ਮੰਨਣ ਦੀ ਕੋਸ਼ਿਸ਼ ਕੀਤੀ, ਸਾਡਾ ਆਚਰਣ ਹੋਣ ਦੇ ਅਨੁਸਾਰ ਕੀ ਗਿਆ, ਤਾਂ ਉਹ ਜਾਣਾ ਦੂਰ ਨਹੀਂ ਜਦੋਂ ਸਾਡਾ ਭਾਰਤ ਵਿਸ਼ਵ ਦਾ ਗੁਰੂ ਦੇਸ਼ ਮੰਨਿਆ ਵੇ ਸੀ ਤੇ ਭਾਰਤੀ ਨੇਤ੍ਰਿਤਵ ਸਰਵਪਰੀ ਨੇਤ੍ਰਿਤਵ ਸਮਝਾਵੇ ਸੀ। ਧੰਨਵਾਦ।
1: ਮੈਂ ਆਪ ਸਭ ਸੁਣਦੇ ਪਿਆ ਇਹ ਇੱਕ ਵਾਰਤਾ G20 ਕੇ ਅਵਸਰ ਪਰ ਵਸੁਧੈਵ ਕੁਟੁੰਬਕਮ ਕੀ ਅਵਧਾਰਣਾ, ਏਕ ਪ੍ਰਿਥਵੀ ਏਕ ਕੁਟੁੰਬ ਏਕ ਭਵਿਸ਼ਯ, ਵਾਰਤਾਕਾਰ ਹਨ ਡਾਕਟਰ ਚੰਦਰ ਭਾਨੂ ਆਰੀਏ। ਆਓ ਹੁਣ ਸੁਣਦੇ ਹਾਂ ਸਿਰਾਈ ਕੀ ਗੀਤ ਸੰਗੀਤ
2: ਜੀਸ਼ਮ ਖਾਨ ਜੋਖੜੀ।

ਤੁਸਾਂ ਜੀਸ਼ਮ ਖਾਨ ਜੋਖਰੀ ਦੀ ਆਵਾਜ਼ ਵਿਚ ਸੁਣਦੇ ਪਏ ਹਾਈ ਖਰਚਾ ਸਾਡਾ ਤੇ ਨਖਰੇ ਲੋਕਾਂ ਦੇ ਬਹੁਤ ਵਧੀਆ ਗੀਤ ਹੈ ਚਸ ਗਿਨੋ ਸੋਫੀਆ ਮਲਿਕ ਦੀ ਆਵਾਜ਼ ਵਿਚ।

ਇਹ ਹੈ ਸੋਫੀਆ ਮਲਿਕ ਦਾ ਗਾਇਆ ਗੀਤ। ਇੱਕ ਬਿਆ ਗੀਤ ਸੁਣਦੇ ਹਾਂ, ਬੋਲ ਹਿਮ ਕਦੇ ਯਾਰ ਹੋਣ ਦਾ ਸਾਡਾ, ਕਦੇ ਪਿਆਰ ਹੋਣ ਦਾ ਸਾਡਾ। ਗਾਵਣ ਵਾਲੇ ਹਿਮ ਮਹਿਕ ਮਲਿਕ।

0: ਜੀ ਤੁਸਾਂ ਮਹਿਕ ਮਲਿਕ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ।
1: ਬ੍ਰਾਹਮਣ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਨ ਦਾ ਵੇਲਾ ਥੀ ਗਏ। ਹੁਣ ਮੈਨੂੰ ਇਜਾਜ਼ਤ ਦੇਵੋ। ਅੱਜ ਦੇ ਪ੍ਰੋਗਰਾਮ ਦੇ ਪ੍ਰਸਤੁਤ ਕਰਤਾ ਹਨ ਡਾਕਟਰ ਸੁਰੇਸ਼ ਮੀਨਾ।

ਐਫਐਮ ਬੈਂਡ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਅੰਮ੍ਰਿਤਸਰ ਕੇਂਦਰ ਏ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ। ਪੇਸ਼ ਪ੍ਰੋਗਰਾਮ 10 ਪੰਜਾਬ।

افسانه رود ست و دوگی تے خوبصورت خواہش ہے نویں نویں درشن ویکھنا نویں رنگوں تے ترنا تر جان دس ہدیاں نوں واپنا اج مشن سیر سپاٹا دیوس ہے یعنی 27 ستمبر پر کیول ایک پریک نہیں سگو منکھی چیتنا سبھیاچارک سانجھ تے قدرت نال ساڈے ਮਨੁੱਖੀ ਅਤੇ ਅਟੁੱਟ ਰਿਸ਼ਤੇ ਦਾ ਇੱਕ ਸੋਹਣਾ ਜਸ਼ਨ ਸਾਰੇ ਸੈਰ ਸਪਾਟਾ ਮਹਿਜ਼ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਦਾ ਸਫ਼ਰ ਨਹੀਂ ਹੁੰਦਾ ਸਗੋਂ ਤਾਂ ਵੇਖੋ ਕਿ ਆਪਣੇ ਅੰਦਰਲੀ ਜਿਹੜੀ ਤੁਹਾਡੇ ਅੰਦਰ ਖੜੋਤ ਆ ਜਾਂਦੀ ਹੈ ਮਿਸਾਲ ਦੇ ਤੌਰ 'ਤੇ ਅਸੀਂ ਸ਼ਹਿਰਾਂ ਦੇ ਵਿੱਚ ਰਹਿੰਦੇ ਹਾਂ ਉਹਦੇ ਕੰਕਰੀਟ ਦੀਆਂ ਸੜਕਾਂ ਇਮਾਰਤਾਂ ਉਹਦੇ ਚਿਹਰੇ ਉਹਦੇ ਵਾਤਾਵਰਨ ਉਹੀ ਰੋਜ਼ਮਰਾ ਦੀ ਜ਼ਿੰਦਗੀ ਜਦੋਂ ਇਹਦੇ ਤੋਂ ਉਕਤਾ ਜਾਂਦੇ ਹਾਂ ਸਾਨੂੰ ਲੱਗਦਾ ਕਿ ਜ਼ਿੰਦਗੀ ਕਿਤੇ ਠਹਿਰ ਗਈ ਲੱਗਦੀ ਆ ਤਾਂ ਫਿਰ ਸਾਡੇ ਮਨ ਦੇ ਵਿੱਚ ਇਹ ਖਿਆਲ ਆਉਂਦਾ ਕਿ ਬਈ ਇਸ ਰੁਟੀਨ ਨੂੰ ਤੋੜਿਆ ਜਾਵੇ ਅਤੇ ਇਸ ਰੁਟੀਨ ਨੂੰ

ਸਾਰੇ ਇਤਿਹਾਸ ਦੀ ਗੱਲ ਕਰੀਏ ਤਾਂ ਬਾਕੀ ਇਤਿਹਾਸ ਦੇ ਬਾਰੇ ਅਸੀਂ ਤਰ੍ਹਾਂ ਤਰ੍ਹਾਂ ਤਾਂ ਨਹੀਂ ਜਾਣ ਸਕਦੇ, ਇਸ ਇਤਿਹਾਸ ਬਾਰੇ ਸਾਡੇ ਅੰਦਾਜ਼ੇ ਹੋਣਗੇ। ਸੋਚ ਕੇ ਵੇਖੀ ਵੀ ਸਫ਼ਰ ਜਿਹੜਾ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਹੋ ਸਕਦਾ ਹੈ ਮਨੁੱਖੀ ਇਤਿਹਾਸ ਦੀ ਪਹਿਲੀ ਨਜ਼ਮ ਜਾਂ ਪਹਿਲੀ ਕਵਿਤਾ ਹੋਵੇ। ਜਦੋਂ ਮਨੁੱਖ ਨੇ ਗੁਫਾਵਾਂ ਦੀ ਸੀਮਾ ਤੋਂ ਬਾਹਰ ਪੈਰ ਰੱਖਿਆ ਤਾਂ ਉਸਨੇ ਸੈਰ ਸਪਾਟੇ ਦੀ ਉਮੀਦ ਰੱਖਦੀ ਹੋਈ। ਸਾਡੇ ਮਹਾਨ ਜਿਹੜੇ ਸੂਫੀ ਫਕੀਰ ਰਹੱਸਵਾਦੀ ਜਾਂ ਸਾਡੇ ਜਿਹੜੇ ਗੁਰੂ ਪੈਗੰਬਰ ਨੇ, ਉਹਨੇ ਸਫ਼ਰ ਨੂੰ ਇੱਕ ਅੰਦਰੂਨੀ ਰੌਸ਼ਨੀ ਦਾ ਇੱਕ ਵੱਡਾ ਸੂਮਾ ਮੰਨਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਵੱਡੀਆਂ ਅਤੇ ਵਿਸ਼ਾਲ ਉਦਾਸੀਆਂ ਇਸ ਗੱਲ ਦੀ ਜਲਦੀ ਜਾਗਦੀ ਮਿਸਾਲ ਨੇ। ਤਰਾਂ ਦੇ ਨਾਲ ਮਨ ਦੇ ਦਰਵਾਜ਼ੇ ਖੁੱਲ੍ਹਦੇ ਨੇ, ਅਫਰਤਾਂ ਦੇ ਪਰਦੇ ਲਹਿ ਜਾਂਦੇ ਨੇ ਅਤੇ ਇਨਸਾਨੀ ਭਾਈਚਾਰਾ ਹੋਰ ਵੀ ਮਜ਼ਬੂਤ ਹੁੰਦਾ ਹੈ।

ਹਵਾ ਜਹਾਂ ਦੇ ਨਾਲ ਗਤੀ ਚ ਰਹਿਣਾ ਹੀ ਇਹਦਾ ਦੂਜਾ ਨਾਮ ਜ਼ਿੰਦਗੀ ਹੈ। ਤਾਰੇ ਵੀ ਖਲੋਤੇ ਹੋਣ ਤਾਂ ਉਹ ਬੁਸ ਜਾਂਦੇ ਨੇ, ਬਹਿਰ ਹੋ ਜਾਂਦੇ ਨੇ। ਜੀਵਨ ਅਖਰਾਤ ਇੱਕ ਤਰ੍ਹਾਂ ਦੀ ਖਾਮੋਸ਼ ਬਾਤ ਕਰ ਸਕਦੇ ਹਾਂ। ਸਾਨੂੰ ਜਦੋਂ ਅਸੀਂ ਕਿਸੇ ਨਵੀਂ ਧਰਤੀ, ਕਿਸੇ ਨਵੇਂ ਸੱਭਿਆਚਾਰ ਚ ਪੈਰ ਰੱਖਦੇ ਹਾਂ ਤਾਂ ਅਸੀਂ ਸਿਰਫ ਨਵੇਂ ਪਹਾੜ, ਨਦੀਆਂ ਜਾਂ ਇਮਾਰਤਾਂ ਨਹੀਂ ਦੇਖਦੇ, ਸਗੋਂ ਅਸੀਂ ਉਹਨਾਂ ਲੋਕਾਂ ਦੀਆਂ ਅੱਖਾਂ ਚੋਂ ਜ਼ਿੰਦਗੀ ਨੂੰ ਇੱਕ ਨਵੇਂ ਨਜ਼ਰੀਏ ਤੋਂ ਪੜ੍ਹਦੇ ਹਾਂ। ਜੇਕਰ ਅਸੀਂ ਆਪਣੀ ਸਟੇਟ ਜਾਂ ਆਪਣੇ ਰਾਜ ਤੋਂ ਦੂਜੇ ਰਾਜ ਦੇ ਵਿੱਚ ਜਾਈਏ ਜਾਂ ਦੂਜੇ ਕਿਸੇ ਮੁਲਕ ਦੇ ਵਿੱਚ ਜਾਈਏ ਸੈਰ ਕਰਨ ਲਈ, ਤਾਂ ਸਾਨੂੰ ਕਈ ਗੱਲਾਂ ਦਾ ਅਹਿਸਾਸ ਹੁੰਦਾ। ਪਹਿਲਾਂ ਅਹਿਸਾਸ ਤੇ ਸਾਡੇ ਜਿਹੜੀ ਇੱਕ ਮਾਨਸਿਕਤਾ ਬਣ ਜਾਂਦੀ ਹੈ, ਇੱਕ ਦਾਇਰੇ ਦੇ ਵਿੱਚ ਰਹਿਣ ਵਾਲੀ, ਇੱਕੋ ਦਾਇਰੇ ਚ ਵਿਚਰਨ ਵਾਲੀ, ਟੁੱਟਦੀ ਹੈ। ਸਾਨੂੰ ਪਤਾ ਲੱਗਦਾ ਕਿ ਜ਼ਿੰਦਗੀ ਤੇ ਦੁਨੀਆਂ ਦੇ ਵਿੱਚ ਹੋਰ ਦੇ ਲੋਕ ਨੇ, ਹੋਰ ਦੇ ਸੱਭਿਆਚਾਰ ਨੇ, ਉਹਨਾਂ ਦੀ ਆਪਣੀ ਜ਼ਬਾਨ, ਉਹਨਾਂ ਦੀਆਂ ਆਪਣੀਆਂ ਰਵਾਇਤਾਂ ਨੇ, ਉਹਨਾਂ ਦਾ ਆਪਣਾ ਰਹਿਣ ਸਹਿਣ, ਉਹਨਾਂ ਦਾ ਆਪਣਾ ਖਾਣ ਪੀਣ। ਤੇ ਜਿੱਥੇ ਰਹਿੰਦੇ ਨੇ ਹੋ ਸਕਦਾ ਉੱਥੋਂ ਦੇ ਮੌਸਮ ਸਾਡੇ ਤੋਂ ਅਲੱਗ ਹੋਣ। ਉੱਥੋਂ ਸਾਨੂੰ ਕੁਦਰਤ ਤੇ ਉਸ ਪਰਮਾਤਮਾ ਦੀ ਵਿਸ਼ਾਲਤਾ ਦਾ ਅਹਿਸਾਸ ਹੁੰਦਾ। ਤੇ ਕਈ ਵਾਰੀ ਦੂਜੇ ਸੱਭਿਆਚਾਰਾਂ ਦੇ ਨਾਲ ਸਾਡਾ ਜਿਹੜਾ ਵਾਹ ਵਾਸਤਾ ਪੈਂਦਾ, ਉਹ ਸਾਡੇ ਅੰਦਰੋਂ ਕਈ ਤਰ੍ਹਾਂ ਦੇ ਜਿਹੜੇ ਪਰਦੇ ਹੁੰਦੇ ਆ, ਕਈ ਤਰ੍ਹਾਂ ਦੀਆਂ ਜਿਹੜੀਆਂ ਕਹਿ ਲਓ ਕਿ ਨਫ਼ਰਤਾਂ ਸੀ ਜਾਂ ਇੱਕ ਕੋਠਿਤ ਜਾਂ ਸੋਚ ਪਾਲੀ ਬੈਠੇ ਨੂੰ, ਸੌੜੀ ਸੋਚ ਜਿਹਨੂੰ ਕਹਿੰਦੇ ਆ, ਉਹ ਸੌੜੀ ਸੋਚ ਤੋਂ ਅਸੀਂ ਬਾਹਰ ਆ ਕੇ ਇੱਕ ਵੱਡੇ ਵਿਸ਼ਾਲ ਪੱਖ ਤੋਂ ਜਿਹੜਾ ਅਸੀਂ ਜ਼ਿੰਦਗੀ ਦੇ ਬਾਰੇ ਸੋਚਣਾ ਸ਼ੁਰੂ ਕਰਦੇ ਹਾਂ। ਸਾਨੂੰ ਸੈਰ ਸਪਾਟਾ ਦੁਨੀਆਂ ਭਰ ਦੀਆਂ ਭਾਸ਼ਾਵਾਂ, ਰੀਤਾਂ, ਪਹਿਰਾਵਿਆਂ, ਰਸੋਈਆਂ ਤੇ ਰੀਤਾਂ ਰਿਵਾਜਾਂ ਦਾ ਏਦਾਂ ਦਾ ਗੁਲਦਸਤਾ ਹੈ ਜੋ ਸਾਨੂੰ ਇਹ ਅਹਿਸਾਸ ਕਰਾਉਂਦਾ ਹੈ ਕਿ ਸਾਡੀਆਂ ਵੱਖੋ ਵੱਖਰੀਆਂ ਪਛਾਣਾਂ ਹੋਣ ਦੇ ਪਿੱਛੇ ਇਨਸਾਨੀ ਦਰਦ, ਚਾਹ ਤੇ ਖੁਸ਼ੀ ਦੀ ਭਾਸ਼ਾ ਨਿਕਲੀ ਹੈ। ਸਫ਼ਰ ਹੀ ਹੈ ਜਿਹੜਾ ਸਾਨੂੰ ਦੂਜਿਆਂ ਦਾ ਆਦਰ ਕਰਨਾ, ਤੁਹਾਡਾ ਸੁਨਤਾ ਨੂੰ ਮਾਣਨਾ ਸਿਖਾਉਂਦਾ ਹੈ। ਜਦੋਂ ਕੋਈ ਸੈਰ ਸਪਾਟਾ ਕਰਨ ਵਾਲਾ ਸੈਲਾਨੀ ਆਪਣੇ ਘਰ ਦੀ ਚਾਰ ਦੀਵਾਰੀ ਛੱਡ ਕੇ ਕਿਸੇ ਹੋਰ ਖਿੱਤੇ 'ਚ ਜਾਂਦਾ ਹੈ ਤਾਂ ਆਪਣੇ ਨਾਲ ਸਿਰਫ ਕੈਮਰੇ ਦੀਆਂ ਫੋਟੋਆਂ ਹੀ ਨਹੀਂ ਆਉਂਦਾ, ਸਗੋਂ ਆਪਣੇ ਰੂਹ 'ਚ ਵਿਸ਼ਾਲਤਾ ਤੇ ਸਹਿਣਸ਼ੀਲਤਾ ਵੀ ਸਮਾ ਕੇ ਪਰਤਦਾ।

ਸਾਰਾ ਅੱਜ ਦੇ ਦੌਰ ਚ ਜਦੋਂ ਅਸੀਂ ਸਕਰੀਨ ਮੋਬਾਈਲ ਇੰਟਰਨੈਟ ਤੇ ਕੰਕਰੀਟ ਦੇ ਜੰਗਲਾਂ ਚ ਵਾਚਾ ਕਰਦੇ ਹਾਂ ਸੈਰ ਸਪਾਟਾ ਉਹਦੇ ਵਿੱਚ ਇੱਕ ਡੂੰਘਾ ਸੁੱਖ ਦਾ ਸਾਹ ਜਾਂ ਕਹਿ ਲਓ ਕਿ ਆਕਸੀਜਨ ਦਾ ਕੰਮ ਕਰਦੇ ਹਾਂ ਇਹਦੇ ਨਾਲ ਨਾਲ ਸਾਨੂੰ ਜ਼ਿੰਮੇਦਾਰ ਤੇ ਸੰਤੁਲਿਤ ਸੈਰ ਸਪਾਟੇ ਦਾ ਸੰਕਲਪ ਵੀ ਅਪਣਾਉਣਾ ਪੈਂਦਾ ਅਪਣਾਉਣਾ ਪਏਗਾ ਗੋਲ ਚ ਜਾ ਕੇ ਉਹਦੀ ਸੁੰਦਰਤਾ ਨੂੰ ਬਰਕਰਾਰ ਰੱਖਣਾ ਸਾਡਾ ਸਭ ਤੋਂ ਪਹਿਲਾ ਫਰਜ਼ ਹੈ ਸਾਡੇ ਕਦਮਾਂ ਦੇ ਨਿਸ਼ਾਨ ਤਾਂ ਧਰਤੀ ਤੇ ਛੱਡੇ ਜਾਣ ਪਰ ਅਸੀਂ ਪ੍ਰਦੂਸ਼ਣ ਜਾਂ ਤਬਾਹੀ ਦਾ ਕੋਈ ਵੀ ਨਿਸ਼ਾਨ ਪਿੱਛੇ ਨਾ ਛੱਡੀਏ ਨਹੀਂ ਤਾਂ ਕੁਦਰਤ ਸਾਨੂੰ ਕਦੇ ਮਾਫ਼ ਨਹੀਂ ਕਰੇਗੀ ਵਿਸ਼ਵ ਸੈਰ ਸਪਾਟਾ ਦਿਵਸ ਸਾਨੂੰ ਇਸ ਗੱਲ ਦਾ ਸੁਨੇਹਾ ਦਿੰਦਾ ਅਸੀਂ ਇਸ ਧਰਤੀ ਦੇ ਸਿਰਫ ਮਾਲਕ ਹੀ ਨਹੀਂ ਸਗੋਂ ਇੱਥੇ ਆਏ ਹੋਏ ਮੁਸਾਫ਼ਰ ਇੱਥੋਂ ਦੇ ਪੰਡੀ ਤਾਇਆਂ ਦਾ ਕੰਮ ਹੁੰਦਾ ਕਰਦਾ ਰਹਿਣਾ ਨਵੇਂ ਗਿਆਨ ਨਵੀਆਂ ਮੁਸਕਰਾਹਟਾਂ ਤੇ ਨਵੇਂ ਰਿਸ਼ਤਿਆਂ ਦੀ ਤਲਾਸ਼ ਚ ਆਜ਼ਾਦ ਹਵਾਵਾਂ ਚ ਸਾਹ ਲੈਂਦਿਆਂ ਆਪਾਂ ਝੋਨੇ ਚ ਮੁਹੱਬਤ ਸਤਿਕਾਰ ਤੇ ਜਗਿਆਸਾ ਪਾ ਕੇ ਇਸ ਖੂਬਸੂਰਤ ਨੂੰ ਆਪਣਾ ਹੀ ਬਣਾ ਕੇ ਤੇ ਇਸ ਨੂੰ ਆਪਣਾ ਹੀ ਸਹੀ ਅਰਥਾਂ ਚ ਜ਼ਿੰਦਗੀ ਦੀ ਖੁਸ਼ੀ ਹੈ ਕਿਉਂਕਿ ਸਫ਼ਰ ਜ਼ਿੰਦਗੀ ਦੀ ਅਸਲ ਮੰਜ਼ਿਲ ਹੁੰਦਾ ਹੈ।

ਜੇ ਸਮੇਂ ਨਹੀਂ ਸੀ ਅੱਜ ਦੀ ਗੱਲ ਤੇ ਅੱਜ ਦੀ ਗੱਲ ਤੋਂ ਬਾਅਦ ਹੁਣ ਅਗਲੀ ਗੱਲ ਸਾਡੇ ਕੋਲ ਇਹ ਆ ਕਿ ਅਸੀਂ ਤੁਹਾਡੇ ਲਈ ਸਿਲਸਿਲਾ ਲੈ ਕੇ ਆ ਰਹੇ ਹਾਂ ਦੋ ਆਰ ਦੀਆਂ ਦੋ ਧਾਰ ਦੀਆਂ।

ਦੋ ਆਰਦੀਆਂ ਦੋ ਪਾਰਦੀਆਂ ਸਿਲਸਿਲਾ ਸੁਣਨ ਵਾਲੇ ਸਭ ਦੋਸਤਾਂ ਨੂੰ ਸੰਦੀਪ ਦਾ ਸਲਾਮ। ਚਾਹੇ ਕੋਈ ਇਸ ਪਾਰ ਬੈਠਾ ਜਾਂ ਉਸ ਪਾਰ, ਦੋਸਤੋ ਜਦ ਵੀ ਮੈਂ ਤੁਹਾਨੂੰ ਮੁਖਾਤਿਬ ਹੁੰਦਾ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਪਹਿਲਾਂ ਮੈਂ ਇਸ ਪਾਰ ਦੀ ਗੱਲ ਕਰਾਂ ਜਾਂ ਉਸ ਪਾਰ ਦੀ। ਮੈਨੂੰ ਤੇ ਸਭ ਕੁਝ ਇੱਕੋ ਜਿਹਾ ਲੱਗਦਾ, ਇਸ ਪਾਰਲਾ ਪੰਜਾਬ ਵੀ ਤੇ ਉਧਰਲਾ ਪੰਜਾਬ ਵੀ। ਗੱਲ ਤਾਂ ਅਸਲ ਚ ਦੋਸਤੋ ਅਸਾਂ ਸਾਂਝੇ ਪੰਜਾਬ ਦੀ ਕਰਨੀ ਆ ਤੇ ਕੋਈ ਫਰਕ ਨਹੀਂ ਪੈਂਦਾ। ਚਲੋ ਅੱਜ ਗੱਲ ਕਰਦੇ ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ, ਜਿਨ੍ਹਾਂ ਦਾ ਦਰਬਾਰ ਲਾਹੌਰ ਚ ਸਜਿਆ ਕਰਦਾ ਸੀ। ਉਹਨਾਂ ਨਾਲ ਜੁੜੀਆਂ ਉਸ ਪਾਰ ਬਹੁਤ ਸਾਰੀਆਂ ਯਾਦਗਾਰਾਂ ਨੇ ਤੇ ਇਸ ਪਾਰ ਵੀ। ਉਹਨਾਂ ਦੀ ਆਖਰੀ ਯਾਦਗਾਰ ਉਹਨਾਂ ਦੀ ਸਮਾਧ ਜੋ ਲਾਹੌਰ ਚ ਗੁਰਦੁਆਰਾ ਡੇਰਾ ਸਾਹਿਬ ਦੇ ਐਨ ਨੇੜੇ ਹੈ। ਜਦੋਂ ਸਾਰੀ ਸ਼ੇਰੇ ਪੰਜਾਬ ਦੇ ਪੁੱਤਰ ਖੜਕ ਸਿੰਘ ਨੇ ਸ਼ੁਰੂ ਕਰਵਾਈ ਤੇ ਇਸ ਨੂੰ ਸੰਪੂਰਨ ਕਰਵਾਇਆ ਸੀ ਸ਼ੇਰੇ ਪੰਜਾਬ ਦੇ ਹੀ ਇੱਕ ਹੋਰ ਪੁੱਤਰ ਦਲੀਪ ਸਿੰਘ ਨੇ। ਇਸ ਸਮਾਧ ਵਿਚੋਂ ਸਾਂਝੇ ਪੰਜਾਬ ਦੀ ਸਕਾਫਤ ਸਭਿਆਚਾਰ ਦੀ ਝਲਕ ਮਿਲਦੀ ਏ। ਲਾਲ ਪੱਥਰ ਤੇ ਖੂਬਸੂਰਤ ਗੁੰਬਦਾਂ ਨਾਲ ਬਣੀ ਇਹ ਸਮਾਧ ਉਸ ਸਾਂਝੇ ਪੰਜਾਬ ਦੀ ਬਾਤ ਪਾਉਂਦੀ ਨਜ਼ਰ ਆਉਂਦੀ ਏ ਜਿਸ ਪੰਜਾਬ ਚ ਸਿੱਖ ਮੁਸਲਮਾਨ ਹਿੰਦੂ ਸਭ ਧਰਮਾਂ ਦੇ ਲੋਕ ਰਲ ਮਿਲ ਕੇ ਰਹਿੰਦੇ ਸੀ। ਸਿਆਣੇ ਸੱਚ ਆਖਦੇ ਨੇ ਵੀ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ। ਇਹ ਸਮਾਧ ਸਿਰਫ ਸਮਾਧ ਨਹੀਂ ਸਗੋਂ ਸਾਂਝੇ ਸਭਿਆਚਾਰ ਦੀ ਸਾਂਝੇ ਪੰਜਾਬ ਦੀ ਖੂਬਸੂਰਤੀ ਦੀ ਮੂੰਹ ਬੋਲਦੀ ਤਸਵੀਰ ਏ।

ਰਾਂਝਾ ਰਾਂਝਾ ਕਰਦੀ ਹੁਣ ਮੈਂ ਆਪੇ ਰਾਂਝਾ ਹੋਈ ਸੱਦੋ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ ਰਾਂਝਾ ਮੈਂ ਵਿੱਚ ਮੈਂ ਰਾਂਝੇ ਵਿੱਚ ਹੋ ਖਿਆਲ ਨਾ ਕੋਈ ਮੈਂ ਨਾ ਹੀ ਉਹ ਆਪੇ ਆਪਣੀ ਆਪ ਕਰੇ ਦਿਲਜੋਈ ਜੇ ਕੋਈ ਸਾਡੇ ਅੰਦਰ ਵਸੇ ਜ਼ਾਤ ਅਸਾਡੀ ਸੋਈ ਜਿਸ ਦੇ ਨਾਲ ਮੈਂ ਨਿਉ ਲਗਾਇਆ ਉਹ ਜਿਹੀ ਹੋਈ ਹੱਥ ਖੁੰਡੀ ਮੇਰੇ ਅੱਗੇ ਮੰਗੂ ਮੁੰਡੇ ਭੂਰਾ ਲੋਈ ਤਖ਼ਤ ਹਜ਼ਾਰੇ ਲੈ ਚੱਲ ਬੁੱਲਿਆ ਸਿਆਲੀ ਮਿਲੇ ਨਾ ਟੋਈ ਦੋਸਤੋ ਕੌਣ ਭੁੱਲ ਸਕਦਾ ਸਾਈਂ ਬੁੱਲੇ ਸ਼ਾਹ ਤੇ ਉਹਨਾਂ ਦੇ ਕਲਾਮ ਨੂੰ ਪੰਜਾਂ ਪਾਣੀਆਂ ਵਰਗੀ ਸ਼ਾਇਰੀ ਨੂੰ ਸੈਯਦ ਅਬਦੁਲ ਸ਼ਾਹ ਕਾਦਰੀ ਯਾਨੀ ਬੁੱਲੇ ਸ਼ਾਹ 1680 ਚ ਉੱਚ ਚ ਜਨਮੇ ਤੇ 1757 ਨੂੰ ਇਸ ਜਹਾਨ ਨੂੰ ਰੁਖਸਤ ਹੋਏ ਪਰ ਆਪਣੇ ਵਿਚਾਰਾਂ ਕਰਕੇ ਆਪਣੇ ਕਲਾਮ ਕਰਕੇ ਕਰੋੜਾਂ ਪੰਜਾਬੀਆਂ ਦੇ ਦਿਲਾਂ ਚ ਅਜੇ ਵੀ ਜਿਉਂਦੇ ਨੇ ਸ਼ਾਹ ਇਨਾਇਤ ਕਾਦਰੀ ਇਹਨਾਂ ਦੇ ਮੁਰਸ਼ਦ ਸੀ ਬੁੱਲੇ ਸ਼ਾਹ ਨੇ ਜ਼ਿਆਦਾਤਰ ਕਾਫੀਆਂ ਲਿਖੀਆਂ ਕਹਿਣ ਵਾਲੇ ਇਹ ਵੀ ਕਹਿੰਦੇ ਨੇ ਕਿ ਪੰਜਾਬੀ ਸੂਫੀ ਕਵਿਤਾ ਦਾ ਦੂਜਾ ਨਾਂ ਹੀ ਬੁੱਲੇ ਸ਼ਾਹ ਹੈ ਇਹਨਾਂ ਦਾ ਇੰਤਕਾਲ ਕਸੂਰ ਚ ਹੋਇਆ ਜਿੱਥੇ ਇਹਨਾਂ ਦੀ ਯਾਦ ਚ ਬਹੁਤ ਹੀ ਖੂਬਸੂਰਤ ਮਜ਼ਾਰ ਬਣੀ ਹੈ ਵੱਡੇ ਸਾਰੇ ਵਿਹੜੇ ਵਾਲੀ ਇਸ ਮਜ਼ਾਰ ਦੀ ਛੱਤ ਉੱਪਰ ਬੜੀ ਖੂਬਸੂਰਤੀ ਨਾਲ ਸਾਈਂ ਬੁੱਲੇ ਸ਼ਾਹ ਦੇ ਕਲਾਮ ਨੂੰ ਉਕਰਿਆ ਗਿਆ ਹੈ ਕਿਹਾ ਜਾਂਦਾ ਹੈ ਕਿ ਇਹ ਮਹਾਨ ਕਿੱਸਾਕਾਰ ਵਾਰਿਸ ਸ਼ਾਹ ਦੇ ਸਮਕਾਲੀ ਤੇ ਜਮਾਤੀ ਵੀ ਸਨ ਇਹਨਾਂ ਦੇ ਕਲਾਮ ਦਾ ਜਾਦੂ ਐਸਾ ਸਿਰ ਚੜ੍ਹ ਕੇ ਬੋਲਦਾ ਹੈ ਕਿ ਪੁਰਾਣੇ ਗਾਇਕਾਂ ਤੋਂ ਲੈ ਕੇ ਅੱਜ ਕੱਲ੍ਹ ਦੇ ਦੌਰ ਦੇ ਗਾਇਕ ਵੀ ਰੂਹ ਨਾਲ ਇਹਨਾਂ ਦੀ ਸ਼ਾਇਰੀ ਗਾਉਂਦੇ ਨੇ ਬੁੱਲੇ ਸ਼ਾਹ ਕਿਸੇ ਇੱਕ ਫਿਰਕੇ ਜਾਂ ਕੌਮ ਦਾ ਨਹੀਂ ਸਗੋਂ ਸਾਂਝੇ ਪੰਜਾਬ ਦਾ ਸਾਂਝਾ ਸਰਮਾਇਆ ਹੈ ਬੁੱਲੇ ਸ਼ਾਹ ਇੱਥੇ ਸਭ ਮੁਸਾਫਰ ਕਿਸੇ ਨਾ ਰਹਿਣਾ ਭਾਈ ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ।

ਫੁੱਲਾਂ ਵਰਗੇ ਦਿਲ ਨਾ ਤੋੜੀ ਤੈਨੂੰ ਕਸਮ ਬਹਾਰਾਂ ਦੀ ਸਦਾ ਨਾ ਬਾਗੀ ਬੁਲਬੁਲ ਬੋਲੇ ਸਦਾ ਨਾ ਮਹਿਫਿਲ ਯਾਰਾਂ ਦੀ ਸਾਰੇ ਇੱਕ ਹਾਂ ਕਿਉਂ ਨੇ ਝਗੜੇ ਰਸਮਾਂ ਰੀਤਾਂ ਦੇ ਨਾ ਬੁਲਬੁਲ ਪਿੰਜਰੇ ਪਾਈਏ ਨਾ ਗੱਲ ਘੁੱਟੀਏ ਗੀਤਾਂ ਦੇ ਅੱਖ ਕੋਈ ਨਾ ਰੋਂਦੀ ਦਿਸੇ ਲਗਰ ਜਿਹੀਆਂ ਮੁਟਿਆਰਾਂ ਦੀ ਦੋਸਤੋ ਆਪਾਂ ਗੱਲ ਤਾਂ ਅਕਸਰ ਖੁਸ਼ੀਆਂ ਦੀ ਬਾਤ ਪਾਉਣ ਦੀ ਕਰਦੇ ਹਾਂ ਪਰ ਕਈ ਵਾਰ ਛੋਟੀਆਂ ਛੋਟੀਆਂ ਜਾਂ ਵੱਡੀਆਂ ਵੱਡੀਆਂ ਉਦਾਸੀਆਂ ਸਾਡੇ ਮਨਾਂ ਨੂੰ ਘੇਰ ਲੈਂਦੀਆਂ ਤੇ ਜਦੋਂ ਉਦਾਸੀਆਂ ਨੂੰ ਕੋਈ ਪਨਾਹ ਨਹੀਂ ਮਿਲਦੀ ਤਾਂ ਉਹ ਬੰਦੇ ਦੇ ਦਿਲ ਨੂੰ ਆਪਣੀ ਪਨਾਹਗਾਹ ਬਣਾ ਲੈਂਦੀਆਂ ਨੇ ਬੰਦੇ ਦੀਆਂ ਉਦਾਸੀਆਂ ਉਹ ਆਪ ਪੈਦਾ ਨਹੀਂ ਕਰਦਾ ਹਾਲਾਤ ਪੈਦਾ ਕਰਦੇ ਨੇ ਮੁਹੱਬਤਾਂ ਦੀ ਜ਼ਰਖੇਜ਼ ਧਰਤੀ ਤੇ ਨਫ਼ਰਤਾਂ ਦਾ ਬੀਜ ਬੋਣ ਵਾਲੇ ਕਰਦੇ ਨੇ ਇਸ ਪਾਰ ਰਹਿੰਦੇ ਪੰਜਾਬੀਆਂ ਦਾ ਦਿਲ ਕਈ ਵੇਰਾਂ ਉਸ ਪਾਰ ਲਹਿੰਦੇ ਪੰਜਾਬ ਚ ਵਸਦੇ ਪੰਜਾਬੀਆਂ ਦੇ ਦਰਦ ਨਾਲ ਉਦਾਸ ਵੀ ਹੋ ਜਾਂਦਾ ਹੈ ਤੇ ਉਹਨਾਂ ਦੇ ਮੋਹ ਦੀ ਬਰਸਾਤ ਚ ਭਿੱਜ ਵੀ ਜਾਂਦਾ ਹੈ ਚਾਹੇ ਮਜ਼ਹਬੀ ਨਫ਼ਰਤਾਂ ਫਿਰਕੂ ਕਤਲੋ ਗਾਰਤ ਨੇ ਧਰਤੀ ਦੀ ਹਿੱਕ ਨੂੰ ਚੀਰ ਕੇ ਲਕੀਰਾਂ ਜ਼ਰੂਰ ਪਾਈਆਂ ਨੇ ਪਰ ਇਹ ਲਕੀਰਾਂ ਮਸਨੂਈ ਨੇ ਉਧਰਲਾ ਪੰਜਾਬ ਵੀ ਸਾਡਾ ਆਪਣਾ ਪੰਜਾਬ ਹੈ ਉਸ ਪਾਰ ਵਾਸਤੇ ਸਾਡੇ ਭੈਣ ਭਰਾ ਬਜ਼ੁਰਗ ਬੱਚੇ ਬਿਲਕੁਲ ਉਪਰੇ ਨਹੀਂ ਸਾਡੇ ਆਪਣੇ ਨੇ ਕਹਿੰਦੇ ਨੇ ਮੁਹੱਬਤਾਂ ਦੀ ਧਰਤੀ ਤੇ ਪਿਆਰ ਦੀ ਇੱਕ ਤਿੜ ਖੱਬਲ ਘਾਹ ਵਾਂਗ ਉੱਗ ਪੈਂਦੀ ਏ ਨਫ਼ਰਤਾਂ ਦਾ ਬੀਜ ਕੋਈ ਕਿੰਨਾ ਵੀ ਸਿੰਜ ਲਵੇ ਆਖਰ ਇਸਨੇ ਸੁੱਕ ਜਾਣਾ ਹੁੰਦਾ।

ਜੇਕਰ ਉਸ ਪਾਰ ਪੰਜਾਬ ਦੀ ਸਾਂਝੀ ਵਿਰਾਸਤ ਦੀਆਂ ਕਈ ਯਾਦਗਾਰਾਂ ਸਾਂਭੀਆਂ ਪਈਆਂ ਨੇ ਤਾਂ ਇਸ ਪਾਰ ਵੀ ਬਹੁਤ ਕੁਝ ਏ। ਅੱਜ ਆਪਾਂ ਗੱਲ ਕਰਦੇ ਹਾਂ ਇਤਿਹਾਸਕ ਪਿੰਡ ਅਟਾਰੀ ਦੀ। ਅੰਮ੍ਰਿਤਸਰ ਦੇ ਪਿੰਡ ਅਟਾਰੀ ਨੂੰ ਜਰਨੈਲਾਂ ਦੀ ਅਟਾਰੀ ਵੀ ਕਿਹਾ ਜਾਂਦਾ। ਅਟਾਰੀ ਪਿੰਡ ਭਾਰਤ ਪਾਕ ਸਰਹੱਦ ਤੋਂ 2 ਕਿਲੋਮੀਟਰ ਦੂਰ ਤੇ ਅੰਮ੍ਰਿਤਸਰ ਤੋਂ ਲਾਹੌਰ ਵੱਲ ਜਾਂਦਿਆਂ 26 ਕਿਲੋਮੀਟਰ ਦੀ ਦੂਰੀ ਤੇ ਪੈਂਦਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਮਹਾਨ ਜਰਨੈਲਾਂ ਵਿੱਚੋਂ ਅਟਾਰੀ ਵਾਲੇ ਸਰਦਾਰਾਂ ਦੀ ਵੱਖਰੀ ਪਛਾਣ। ਇਨ੍ਹਾਂ ਵਿੱਚ ਸਰਦਾਰ ਨਿਹਾਲ ਸਿੰਘ, ਸਰਦਾਰ ਸ਼ਾਮ ਸਿੰਘ, ਸਰਦਾਰ ਚਤਰ ਸਿੰਘ ਤੇ ਉਨ੍ਹਾਂ ਦਾ ਪੁੱਤਰ ਰਾਜਾ ਸ਼ੇਰ ਸਿੰਘ ਅਟਾਰੀ ਦੇ ਨਾਂ ਇਤਿਹਾਸ ਦੇ ਪੰਨਿਆਂ ਤੇ ਦਰਜ ਨੇ। ਕਹਿੰਦੇ ਨੇ ਕਿ ਪਿੰਡ ਅਟਾਰੀ ਨੂੰ ਇੱਥੋਂ 2 ਕਿਲੋਮੀਟਰ ਦੂਰ ਵਸਦੇ ਪਿੰਡ ਨੇਸ਼ਟਾ ਦੇ ਬਿਰਾਗੀ ਸਾਧੂ ਮਹੰਤ ਜਗਜੀਵਨ ਦਾਸ ਨੇ 1722 ਈਸਵੀ ਚ ਵਸਾਇਆ ਸੀ। ਪਿੰਡ ਵਸਣ ਤੋਂ ਪਹਿਲਾਂ ਇੱਥੇ ਬਹੁਤ ਵੱਡਾ ਥੇਹ ਸੀ, ਜਿਸ ਤੇ ਬਿਰਾਗੀ ਸਾਧੂਆਂ ਦਾ ਡੇਰਾ ਸੀ। ਬਿਰਾਗੀ ਸਾਧੂ ਬਾਬਾ ਮੂਲਦਾਸ ਨੇ ਸਰਦਾਰ ਮੋਹਰ ਸਿੰਘ ਤੇ ਕੌਰ ਸਿੰਘ ਨੂੰ ਉੱਚੇ ਥੇਹ ਤੇ ਆ ਕੇ ਵਸ ਜਾਣ ਲਈ ਕਿਹਾ। ਕੌਰ ਸਿੰਘ ਨੇ ਉਨ੍ਹਾਂ ਦੀ ਗੱਲ ਮੰਨ ਕੇ ਉੱਚੇ ਥੇਹ ਤੇ ਅਟਾਰੀ ਬਣਾ ਲਈ ਤੇ ਇਸ ਥੇਹ ਦਾ ਨਾਂ ਅਟਾਰੀ ਪੈ ਗਿਆ। ਕਾਫਲਿਆਂ ਦਾ ਸਾਥ ਭਲਾ ਕੀ, ਰਾਹ ਵਿੱਚ ਉੱਗੀਆਂ ਛਾਵਾਂ ਨਾਲ ਕਦਮ ਮਿਲਾ ਕੇ ਜਿਨ੍ਹਾਂ ਤੁਰਨਾ ਭਰ ਵਗਦੇ ਦਰਿਆਵਾਂ ਨਾਲ।

ਜੀ ਸ਼ਾਮਿਨ, ਸਾਨੂੰ ਪੂਰੀ ਉਮੀਦ ਹੈ ਕਿ ਸਿਲਸਿਲਾ ਦੋ ਆਰਤੀਆਂ ਦੋ ਪਾਰਤੀਆਂ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਤੇ ਸ਼ਾਮਿਨ, ਹੁਣ ਅਗਲਾ ਸਿਲਸਿਲਾ ਜਿਹੜਾ ਹੈ ਉਹ ਆ ਲੋਕ ਰੰਗ। ਤੇ ਲੋਕ ਰੰਗ ਤੋਂ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਪੰਜਾਬ ਦੀ ਮਿੱਟੀ ਇਸ ਮਾਮਲੇ ਚ ਵੀ ਬਹੁਤ ਜ਼ਿਆਦਾ ਜ਼ਰਖੇਜ਼ ਹੈ, ਖਾਸ ਕਰਕੇ ਸਾਡੀਆਂ ਰਵਾਇਤਾਂ

ਜੀ ਸਾਮਿਨ, ਲੋਕ ਰੰਗ ਸਿਲਸਿਲੇ ਦੇ ਨਾਲ ਹੀ ਦੇਸ਼ ਪੰਜਾਬ ਦੀ ਇਸ ਮਜਲਿਸ ਦਾ ਵੇਲਾ ਮੁੱਕ ਰਿਹਾ। ਇਨਸ਼ਾਅੱਲਾ ਕੱਲ ਤੁਹਾਡੀ ਖਿਦਮਤ ਚ ਫਿਰ ਤੋਂ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਇਜਾਜ਼ਤ।

0: ਅੱਜਕਲ ਤਾਂ ਜਿਹੜੇ ਮੋਬਾਇਲ ਦਾ ਜਮਾਨਾ ਇੰਟਰਨੈਟ ਦਾ ਜਮਾਨਾ ਉੱਥੇ ਪਾ ਦਿਓ
1: ਪਾ ਦਿਓ
0: ਹਾਂਜੀ ਵੀ ਮੇਰੇ ਘਰ ਚ ਕਮਰਾ ਹੈ ਜੀ ਬਹੁਤ ਵਧੀਆ ਸਾਰੀਆਂ ਸਹੂਲਤਾਂ ਹੈਗੀਆਂ ਤੇ ਤੁਹਾਡੇ ਮਨ ਮਰਜ਼ੀ ਦਾ ਕਰਾਇਆ ਸੋ ਇਸ ਤਰੀਕੇ ਦੇ ਮਤਲਬ ਇੱਕ ਤਰ੍ਹਾਂ ਦਾ ਰੋਜ਼ਗਾਰ ਵੀ ਇਹਦੇ ਨਾਲ ਤੁਰ ਜਾਂਦਾ ਹੈ
1: ਬਿਲਕੁਲ ਤੁਸੀਂ ਸਹੀ ਕਿਹਾ ਸਭ ਕੁਝ ਹੋ ਸਕਦਾ ਜੇ ਤੁਸੀਂ ਹਿੰਮਤ ਕਰੋ ਤਾਂ ਹਿੰਮਤ ਦੇ ਨਾਲ ਹੀ ਸਭ ਕੁਝ ਹੈ
0: ਹਾਂ ਖਾਸ ਕਰਕੇ ਪਿੰਡਾਂ ਚ ਲੋਕੀ ਦੇਖਣਾ ਚਾਹੁੰਦੇ ਨੇ ਵੀ ਪਿੰਡਾਂ ਦਾ ਸਭਿਆਚਾਰ ਕਿਹੋ ਜਿਹਾ ਹੁੰਦਾ ਹੈ
1: ਬਿਲਕੁਲ ਸਹੀ ਕਿਹਾ
0: ਹਾਂਜੀ
1: ਮੈਨੂੰ ਗੱਲ ਭੁੱਲਦੀ ਸੀ ਕਹਿੰਦੇ ਵੀ ਹਿੰਮਤ ਅੱਗੇ ਲੱਛਮੀ ਤੇ ਪੱਖੇ
0: ਪਾਉਣਾ
1: ਦੇਖਿਆ
0: ਸੋ ਇਸ ਕਰਕੇ
1: ਤੁਹਾਡੀ ਸੰਗਤ ਚ ਰਹਿ ਕੇ ਸਾਨੂੰ ਵੀ ਗੱਲਾਂ ਆਉਣ ਲੱਗ ਪਈਆਂ ਹੁਣ ਹੈ ਨਾ
0: ਹੁਣ ਦੇਖੋ ਪੰਜ ਸਾਹਿਬ ਕੇ ਕੋਈ ਪਾਲੋ ਆਪਣੇ ਦੱਖਣ ਭਾਰਤ ਵਾਲਾ ਆਇਆ
1: ਹਾਂ ਬਿਲਕੁਲ
0: ਵੀ ਮੈਨੂੰ ਪੰਜਾਬ ਦਾ ਸਭਿਆਚਾਰ ਦਿਖਾਓ ਤੇ ਇੱਕ ਵਧੀਆ ਨਮੂਨਾ ਉੱਥੇ ਆਪਾਂ ਉਹਦੇ ਸਾਹਮਣੇ
1: ਮੈਂ ਕਿਹਾ ਅਸੀਂ ਮਾੜਾ ਜਿਹਾ ਢੋਲ ਦੇ ਡਗਾ ਵਜਾਈਏ ਸਹੀ ਝੂਮਣ ਲੱਗ ਜਾਂਦੇ
0: ਲੱਗ ਜਾਂਦੇ ਹੈਗੇ ਆ
1: ਯਾਦ ਕਰਦੇ ਆ ਸਾਨੂੰ ਉੱਥੇ ਜਾ ਕੇ ਵੀ
0: ਹਾਂ ਸੋ ਜਿਹੜਾ ਭੰਗੜਾ ਹੈ ਉਹ ਪੰਜਾਬੀ ਗੀਤਾਂ ਤੇ ਪੈਂਦਾ ਹੈ
1: ਪੈਂਦਾ ਹੈ
0: ਸੋ ਇਹ ਜਿਹੜੀ ਸੈਰ ਸਪਾਟੇ ਦੀ ਗੱਲ ਹੈ ਨਾ ਇਹਦੇ ਵਿੱਚ ਜਿਹੜਾ ਖੇਤੀ ਸੈਰ ਸਪਾਟਾ
1: ਅੱਛਾ
0: ਬੜਾ ਮਹੱਤਵਪੂਰਨ ਹੈਗਾ
1: ਠੀਕ ਹੈ
0: ਇਹ ਖੇਤੀ ਸੈਰ ਸਪਾਟਾ ਕਿੱਦਾਂ ਸਹਾਈ ਹੋ ਸਕਦਾ ਹੈ ਸਾਡੀ ਜਿੱਦਾਂ ਕਹਿੰਦੇ ਆਰਥਿਕਤਾ ਵਾਸਤੇ ਸਾਡੇ ਪਿੰਡਾਂ ਵਾਸਤੇ ਕੀ ਫਾਇਦੇ ਹੋ ਸਕਦੇ
1: ਜੀ
0: ਡਾਕਟਰ ਰਣਜੀਤ ਸਿੰਘ ਹੋਰਾਂ ਨੇ ਕੁਝ ਗੱਲਬਾਤ ਕੀਤੀ ਹੈ ਜੀ
1: ਠੀਕ ਹੈ
0: ਲਓ ਸੁਣੋ ਫਿਰ
2: ਆਓ ਜੀ ਸੈਰ ਸਪਾਟਾ ਅਜਿਹੀ ਸਨਅਤ ਹੈ ਜਿਸ ਨਾਲ ਆਮਦਨ ਵਿਚ ਵਾਧਾ ਹੁੰਦਾ ਹੈ ਰੁਜ਼ਗਾਰ ਦੇ ਵਸੀਲੇ ਬਣਦੇ ਹਨ ਵਿਦੇਸ਼ੀ ਮੁਦਰਾ ਕਮਾਈ ਜਾ ਸਕਦੀ ਹੈ ਆਪਸੀ ਵਪਾਰ ਅਤੇ ਸਭਿਆਚਾਰਕ ਵਿਕਾਸ ਹੁੰਦਾ ਹੈ ਇਹ ਇੱਕ ਅਜਿਹੀ ਸਨਅਤ ਹੈ ਜਿਹੜੀ ਵਾਤਾਵਰਣ ਨੂੰ ਪ੍ਰਦੂਸ਼ਿਤ ਨਹੀਂ ਕਰਦੀ ਸਗੋਂ ਚੁਗਿਰਦੇ ਨੂੰ ਨਿਖਾਰਦੀ ਹੈ ਇਸ ਸਨਅਤ ਦੀ ਸਫਲਤਾ ਲਈ ਪ੍ਰਾਹੁਣਚਾਰੀ ਜਾਣਕਾਰੀ ਯਾਤਰੀਆਂ ਦੀ ਸੁਰੱਖਿਆ ਲੋੜੀ ਦੀਆਂ ਸਹੂਲਤਾਂ ਅਤੇ ਸਾਫ਼ ਸੁਥਰੇ ਚੁਗਿਰਦੇ ਦੀ ਲੋੜ ਪੈਂਦੀ ਹੈ ਪੰਜਾਬ ਵਿਚ ਸੈਰ ਸਪਾਟਾ ਸਨਅਤ ਨੂੰ ਵਿਕਸਿਤ ਕਰਨ ਦੀਆਂ ਚੋਖੀਆਂ ਸੰਭਾਵਨਾਵਾਂ ਹਨ ਸਾਡੇ ਗੁਆਂਢੀ ਰਾਜਾਂ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਵਿਚ ਇਹ ਸਨਅਤ ਚੋਖੀ ਵਿਕਸਿਤ ਹੋ ਚੁੱਕੀ ਹੈ ਸਾਡੇ ਨਾਲੋਂ ਤਾਂ ਹਰਿਆਣਾ ਵੀ ਅੱਗੇ ਹੈ ਹਿਮਾਚਲ ਅਤੇ ਜੰਮੂ ਨੂੰ ਜਾਣ ਵਾਲੇ ਬਹੁਤੇ ਸੈਲਾਨੀ ਪੰਜਾਬ ਵਿਚੋਂ ਹੀ ਲੰਘ ਕੇ ਜਾਂਦੇ ਹਨ ਉਨ੍ਹਾਂ ਨੂੰ ਵੀ ਆਕਰਸ਼ਿਤ ਕੀਤਾ ਜਾ ਸਕਦਾ ਹੈ ਜੇਕਰ ਰਾਜਸਥਾਨ ਆਪਣੇ ਰੇਤ ਦੇ ਟਿੱਬਿਆਂ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾ ਸਕਦਾ ਹੈ ਤਾਂ ਪੰਜਾਬ ਦੀ ਹਰਿਆਲੀ ਅਜਿਹਾ ਕਿਉਂ ਨਹੀਂ ਕਰ ਸਕਦੀ ਪੰਜਾਬ ਦੀ ਸਾਰੀ ਧਰਤੀ ਸਾਲ ਵਿਚ ਘੱਟੋ ਘੱਟ 10 ਮਹੀਨੇ ਹਰਿਆਲੀ ਨਾਲ ਢਕੀ ਰਹਿੰਦੀ ਹੈ ਜਿਵੇਂ ਹਰੇ ਰੰਗ ਦਾ ਸਾਗਰ ਮਚਲ ਰਿਹਾ ਹੋਵੇ ਇਸੇ ਨੂੰ ਹੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਇਆ ਜਾ ਸਕਦਾ ਹੈ ਪੰਜਾਬ ਵਿਚ ਸੜਕਾਂ ਦਾ ਚੰਗਾ ਜਾਲ ਵੀ ਹੈ ਅਤੇ ਹਰ ਪਾਸੇ ਖੁਸ਼ਹਾਲੀ ਝਲਕਦੀ ਹੈ ਅਜਿਹਾ ਨਜ਼ਾਰਾ ਹੋਰ ਕਿਸੇ ਸੂਬੇ ਵਿਚ ਨਹੀਂ ਮਿਲਦਾ ਹਰੇਕ ਪਿੰਡ ਵਿਚ ਬਿਜਲੀ ਪਾਣੀ ਅਤੇ ਕਈ ਵਧੀਆ ਫਾਰਮ ਹਾਊਸ ਹਨ ਪੰਜਾਬ ਵਿਚ ਪਟਿਆਲਾ ਕਪੂਰਥਲਾ ਸੰਗਰੂਰ ਆਦਿ ਰਿਆਸਤੀ ਸ਼ਹਿਰ ਵੀ ਹਨ ਇਨ੍ਹਾਂ ਨੂੰ ਸੈਲਾਨੀ ਕੇਂਦਰ ਬਣਾਇਆ ਜਾ ਸਕਦਾ ਹੈ ਜਲੰਧਰ ਤੋਂ ਸਾਇੰਸ ਸਿਟੀ ਕਪੂਰਥਲਾ ਸੁਲਤਾਨਪੁਰ ਲੋਧੀ ਗੋਬਿੰਦਵਾਲ ਸਾਹਿਬ ਖਡੂਰ ਸਾਹਿਬ ਤੇ ਤਰਨ ਤਾਰਨ ਦਾ ਇਕ ਹੋਰ ਟੂਰ ਬਣ ਸਕਦਾ ਹੈ ਇਸੇ ਤਰ੍ਹਾਂ ਅੰਮ੍ਰਿਤਸਰ ਸਾਹਿਬ ਹਰੀਕਾ ਪੱਤਣ ਵਾਹਗਾ ਬਾਰਡਰ ਲੁਧਿਆਣੇ ਦਾ ਪ੍ਰੋਗਰਾਮ ਉਲੀਕਿਆ ਜਾ ਸਕਦਾ ਹੈ ਛੱਤਬੀੜ ਸਰਹੰਦ ਨਾਭਾ ਲਾਂਗੜੀਆਂ ਮਲੇਰਕੋਟਲਾ ਅਤੇ ਲੁਧਿਆਣੇ ਦਾ ਵੀ ਰਾਹ ਹੈ ਪੰਜਾਬ ਵਿਚ ਸਿੱਖ ਧਰਮ ਦੇ 3 ਤਖ਼ਤ ਸਹਿਬਾਨ ਹਨ ਹਿੰਦੂਆਂ ਅਤੇ ਇਸਲਾਮ ਦੇ ਵੀ ਇਤਿਹਾਸਕ ਸਥਾਨ ਹਨ ਪੰਜਾਬ ਦੇ ਅੰਗੂਰਾਂ ਅਤੇ ਕਿਨੂਆਂ ਦੇ ਬਗੀਚੇ ਵੀ ਖਿੱਚ ਦਾ ਕੇਂਦਰ ਬਣ ਸਕਦੇ ਹਨ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਵਿਕਸਿਤ ਕਰਕੇ ਇਸ ਨੂੰ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਵੀ ਬਣਾਇਆ ਜਾ ਸਕਦਾ ਹੈ ਭਾਖੜਾ ਨੰਗਲ ਅਨੰਦਪੁਰ ਸਾਹਿਬ ਤੇ ਰੋਪੜ ਵਧੀਆ ਸੈਰਗਾਹਾਂ ਹਨ ਪੰਜਾਬ ਵਿਚ ਸੈਰ ਸਪਾਟਾ ਵਿਭਾਗ ਅਤੇ ਕਾਰਪੋਰੇਸ਼ਨ ਵੀ ਹੈ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਕਦੇ ਮੁੱਖ ਸੜਕਾਂ ਉਤੇ ਫੁੱਲ ਬੂਟਿਆਂ ਦੇ ਨਾਮ ਤੇ ਸੁੰਦਰ ਰੈਸਟੋਰਾਂ ਬਣਾਏ ਗਏ ਸਨ ਅਤੇ ਸੜਕਾਂ ਨੂੰ ਫੁੱਲਾਂ ਵਾਲੇ ਰੁੱਖਾਂ ਨਾਲ ਸ਼ਿੰਗਾਰਿਆ ਗਿਆ ਸੀ ਪਰ ਉਸ ਪਾਸਿਓਂ ਹੁਣ ਧਿਆਨ ਹਟਾ ਲਿਆ ਗਿਆ ਹੈ ਕਾਰਪੋਰੇਸ਼ਨ ਦੇ ਮੁੱਖ ਦਰਸ਼ਨੀ ਥਾਵਾਂ ਉਤੇ ਦਫ਼ਤਰ ਵੀ ਨਹੀਂ ਹਨ ਅਤੇ ਨਾ ਹੀ ਇਸ ਵੱਲੋਂ ਯੋਜਨਾਬੱਧ ਢੰਗ ਨਾਲ ਯਾਤਰਾਵਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਪੰਜਾਬ ਵਿਚ ਸੈਰ ਸਪਾਟੇ ਨੂੰ ਵਿਕਸਿਤ ਕਰਨ ਲਈ ਜਿਹੜੇ ਵੀ ਯਤਨ ਕੀਤੇ ਗਏ ਹਨ ਉਹ ਪੂਰੇ ਉਤਸ਼ਾਹ ਅਤੇ ਦੂਰ ਅੰਦੇਸ਼ੀ ਯੋਜਨਾ ਬਣਾ ਕੇ ਸ਼ੁਰੂ ਨਹੀਂ ਕੀਤੇ ਗਏ ਵਿਦੇਸ਼ਾਂ ਤੋਂ ਆਉਂਦੇ ਨਿੱਤ ਹਜ਼ਾਰਾਂ ਪੰਜਾਬੀਆਂ ਦੀ ਸਹੂਲਤ ਲਈ ਦਿੱਲੀ ਹਵਾਈ ਅੱਡੇ ਤੋਂ ਨਿੱਜੀ ਅਤੇ ਸਰਕਾਰੀ ਬੱਸਾਂ ਚਲਾਈਆਂ ਜਾ ਰਹੀਆਂ ਹਨ ਇਸ ਦੇ ਲੋਕਾਂ ਨੂੰ ਲਾਭ ਵੀ ਹੋਇਆ ਹੈ ਪਰ ਕਈ ਸਾਲਾਂ ਦੇ ਤਜਰਬੇ ਪਿੱਛੋਂ ਵੀ ਇਸ ਨੂੰ ਸਨਅਤ ਵਾਂਗ ਵਿਕਸਿਤ ਨਹੀਂ ਕੀਤਾ ਗਿਆ ਹੈ ਲੋਕ

ਸੰਪਰਕ ਅਤੇ ਕੈਟਰਿੰਗ ਵਿਚ ਸਿਖਲਾਈ ਪ੍ਰਾਪਤ ਮੁੰਡੇ ਕੁੜੀਆਂ ਨੂੰ ਬੱਸਾਂ ਦੇ ਗਾਈਡ ਬਣਾਇਆ ਜਾਵੇ। ਬੱਸ ਵਿਚ ਹੀ ਪਾਣੀ ਅਤੇ ਸੂਚਨਾ ਦੀ ਸੇਵਾ ਇਨ੍ਹਾਂ ਤੋਂ ਕਰਵਾਈ ਜਾਵੇ। ਇਹ ਬੱਸਾਂ ਰਾਤ ਨੂੰ ਚਲਦੀਆਂ ਹਨ ਅਤੇ ਸਵੇਰ ਵੇਲੇ ਚਾਹ ਪਾਣੀ ਦੇ ਕਿਸੇ ਢਾਬੇ ਉਤੇ ਰੋਕੀਆਂ ਜਾਂਦੀਆਂ ਹਨ, ਜਿੱਥੇ ਹੱਥ ਮੂੰਹ ਧੋਣ ਅਤੇ ਜੰਗਲ ਪਾਣੀ ਦੀ ਕੋਈ ਵਧੀਆ ਸੁਵਿਧਾ ਨਹੀਂ ਹੁੰਦੀ। ਮੁਸਾਫਰ ਹਵਾਈ ਜਹਾਜ਼ ਦੀ ਯਾਤਰਾ ਕਰਕੇ ਆਏ ਹੁੰਦੇ ਹਨ, ਉਹ ਬੱਸ ਵਿਚ ਵੀ ਉਹੋ ਜਿਹੀ ਸਹੂਲਤ ਦੀ ਉਮੀਦ ਕਰਦੇ ਹਨ। ਕਾਰਪੋਰੇਸ਼ਨ ਦੇ ਸ਼ੰਭੂ ਸਥਿਤ ਅਤੇ ਸਰਹੰਦ ਨਹਿਰ ਵਾਲੇ ਕੇਂਦਰਾਂ ਨੂੰ ਹੋਰ ਵਿਕਸਿਤ ਕੀਤਾ ਜਾ ਸਕਦਾ ਹੈ ਤੇ ਇੱਥੇ ਹੀ ਇਨ੍ਹਾਂ ਲਈ ਨਾਸ਼ਤੇ ਦਾ ਪ੍ਰਬੰਧ ਵੀ ਹੋ ਸਕਦਾ ਹੈ। ਕਾਰਪੋਰੇਸ਼ਨ ਵੱਲੋਂ ਯਾਤਰੀਆਂ ਲਈ ਟੂਰ ਪ੍ਰੋਗਰਾਮ ਅਤੇ ਟੂਰ ਪੈਕੇਜ ਬਣਾਏ ਜਾਣ, ਜਿਨ੍ਹਾਂ ਵਿਚ ਸਫ਼ਰ, ਰਹਿਣ ਅਤੇ ਖਾਣੇ ਦੀ ਪ੍ਰਬੰਧ ਦੀ ਜ਼ਿੰਮੇਵਾਰੀ ਕਾਰਪੋਰੇਸ਼ਨ ਦੀ ਹੋਵੇ। ਇਹ ਪ੍ਰੋਗਰਾਮ ਵੱਖਰੇ ਵੱਖਰੇ ਦਿਨਾਂ ਅਤੇ ਯਾਤਰੂਆਂ ਦੀ ਲੋੜ ਅਨੁਸਾਰ ਬਣਾਏ ਜਾਣ। ਇਸ ਵਿਚ ਨਿੱਜੀ ਕੰਪਨੀਆਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਪ੍ਰੋਗਰਾਮ ਦੀ ਸਫਲਤਾ ਲਈ ਵਧੀਆ ਸਹੂਲਤਾਂ ਅਤੇ ਸਾਫ਼ ਸੁਥਰੀਆਂ ਥਾਵਾਂ ਦੀ ਲੋੜ ਹੈ। ਯਾਤਰਾ ਦੌਰਾਨ ਯਾਤਰੂਆਂ ਨੂੰ ਵਿਸ਼ੇਸ਼ ਮਹਿਮਾਨ ਦਾ ਦਰਜਾ ਦਿੱਤਾ ਜਾਵੇ ਤਾਂ ਜੋ ਯਾਤਰਾ ਦਾ ਪੂਰਾ ਆਨੰਦ ਮਾਣ ਸਕਣ ਅਤੇ ਇੱਥੋਂ ਖੁਸ਼ੀ ਖੁਸ਼ੀ ਵਾਪਸ ਜਾਣ। ਵੱਧ ਤੋਂ ਵੱਧ ਪੰਜਾਬ ਵਿਚ ਬਣੇ ਉਤਪਾਦਾਂ ਦੀ ਵਰਤੋਂ ਕੀਤੀ ਜਾਵੇ ਅਤੇ ਥਾਂ ਥਾਂ ਇਨ੍ਹਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇ ਤਾਂ ਜੋ ਯਾਤਰੂ ਇਨ੍ਹਾਂ ਨੂੰ ਸੋਵੀਨੇਅਰ ਦੇ ਰੂਪ ਵਿਚ ਖਰੀਦ ਕੇ ਲਿਜਾ ਸਕਣ। ਵਾਪਸ ਜਾ ਕੇ ਉਹ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਇਸ ਬਾਰੇ ਦੱਸਣਗੇ। ਇੰਜ ਹੋਰ ਲੋਕ ਪੰਜਾਬ ਵਿਚ ਸੈਰ ਸਪਾਟੇ ਲਈ ਆਉਣਗੇ। ਸੈਰ ਸਪਾਟਾ ਸਨਅਤ ਦੇ ਵਿਕਾਸ ਲਈ ਵਧੀਆ ਸਹੂਲਤਾਂ ਅਤੇ ਕਰਮਚਾਰੀਆਂ ਦੇ ਚੰਗੇ ਵਧੇਰੇ ਦੀ ਲੋੜ ਹੈ। ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ, ਜਿਹੜਾ ਸੰਸਾਰ ਵਿਚ ਸਭਿਅਤਾ ਦੇ ਵਿਕਾਸ ਦੇ ਮੁੱਢਲੇ ਕੇਂਦਰਾਂ ਵਿਚੋਂ ਹੈ ਅਤੇ ਜਿੱਥੇ ਵੇਦਾਂ, ਰਾਮਾਇਣ, ਗੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ ਹੈ ਅਤੇ ਹਰੇ ਇਨਕਲਾਬ ਦੀ ਧਰਤੀ ਹੈ, ਇਸ ਨੂੰ ਭਾਰਤੀ ਨਹੀਂ ਸਗੋਂ ਵਿਦੇਸ਼ੀ ਵੀ ਵੱਡੀ ਗਿਣਤੀ ਵਿਚ ਵੇਖਣ ਆਉਣਗੇ। ਸਾਰਾ ਸਾਲ ਮੌਸਮ ਅਨੁਸਾਰ ਪਿੰਡਾਂ ਵਿਚ ਸਭਿਆਚਾਰਕ ਮੇਲੇ ਲਗਾਏ ਜਾ ਸਕਦੇ ਹਨ, ਜਿਵੇਂ ਕਿ ਸਾਗ ਮੱਕੀ ਦੀ ਰੋਟੀ, ਲੱਸੀ, ਮੱਖਣ, ਗੁੜ, ਸ਼ੱਕਰ ਮੇਲਾ, ਕਿੰਨੋ ਮੇਲਾ, ਅੰਬ ਮੇਲਾ ਆਦਿ। ਪਿੰਡਾਂ ਵਿਚ ਕਈ ਵਧੀਆ ਘਰ ਹਨ, ਲੋਕੀ ਇਨ੍ਹਾਂ ਨੂੰ ਮਹਿਮਾਨਾਂ ਲਈ ਖੁਸ਼ੀ ਖੁਸ਼ੀ ਖੋਲ ਦੇਣਗੇ, ਉਨ੍ਹਾਂ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ। ਮੈਨੂੰ ਪੂਰੀ ਉਮੀਦ ਹੈ ਕਿ ਲੋਕੀ ਇਥੋਂ ਦੀ ਸੁਹਾਵੀ ਧਰਤੀ, ਧਾਰਮਿਕ ਸਥਾਨ, ਪੇਂਡੂ ਜੀਵਨ ਅਤੇ ਸੈਰਗਾਹਾਂ ਤੋਂ ਬਹੁਤ ਪ੍ਰਭਾਵਿਤ ਹੋਣਗੇ। ਲੋੜ ਕੇਵਲ ਹਿੰਮਤ, ਕੁਝ ਨਵਾਂ ਕਰਨ ਦੀ ਲਗਨ ਅਤੇ ਸੰਜੀਦਗੀ ਨਾਲ ਪ੍ਰੋਗਰਾਮ ਉਲੀਕਣ ਦੀ ਹੈ ਅਤੇ ਉਨ੍ਹਾਂ ਨੂੰ ਨੇਪਰੇ ਚੜ੍ਹਨ ਦੀ ਹੈ। ਪੈਸੇ ਦੀ ਥੁੜ ਅਤੇ ਬੇਰੁਜ਼ਗਾਰੀ ਦੇ ਮਾਰੇ ਸੂਬੇ ਵਿਚ ਸੈਰ ਸਪਾਟੇ ਨੂੰ ਇਕ ਸਨਅਤ ਦੇ ਰੂਪ ਵਿਚ ਵਿਕਸਿਤ ਕਰਨ ਦੀ ਲੋੜ ਹੈ। ਜੇਕਰ ਸਰਕਾਰ ਆਪਣੇ ਵਸੀਲਿਆਂ ਨਾਲ ਸਾਰਾ ਕੁਝ ਨਹੀਂ ਕਰ ਸਕਦੀ ਤਾਂ ਨਿੱਜੀ ਅਦਾਰਿਆਂ ਨੂੰ ਸਹਿਯੋਗੀ ਬਣਾਇਆ ਜਾ ਸਕਦਾ ਹੈ। ਪੰਜਾਬ ਵਿਚੋਂ ਲੰਘ ਸਾਰਾ ਸਾਲ ਬਹੁਤ ਸਾਰੇ ਸੈਲਾਨੀ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਨੂੰ ਜਾਂਦੇ ਹਨ। ਜੇਕਰ ਲੋੜੀ ਦੀਆਂ ਸਹੂਲਤਾਂ ਵਿਕਸਿਤ ਕੀਤੀਆਂ ਜਾਣ ਤਾਂ ਸੈਲਾਨੀ ਕੁਝ ਸਮਾਂ ਪੰਜਾਬ ਵਿਚ ਵੀ ਗੁਜ਼ਾਰਨਾ ਚਾਹੁਣਗੇ। ਇਸ ਲਈ ਰੋਪੜ ਵਿਖੇ ਵਧੀਆ ਸੈਲਾਨੀ ਕੇਂਦਰ ਬਣਾਉਣਾ ਚਾਹੀਦਾ ਹੈ। ਪੰਜਾਬ ਦੀ ਪ੍ਰਾਹੁਣਚਾਰੀ ਪ੍ਰਸਿੱਧ ਹੈ, ਪਰ ਇਹ ਆਮ ਕਰਕੇ ਖਾਣ ਪੀਣ ਤੱਕ ਹੀ ਸੀਮਤ ਹੈ। ਪੰਜਾਬੀਆਂ ਦਾ ਖੁੱਲ੍ਹਾ ਡੁੱਲਾ ਸੁਭਾਅ ਹੋਣ ਕਰਕੇ ਸਲੀਕੇ ਦੀ ਘਾਟ ਵੀ ਆ ਜਾਂਦੀ ਹੈ। ਸੈਰ ਸਪਾਟਾ ਜਦੋਂ ਸਨਅਤ ਬਣ ਜਾਂਦੀ ਹੈ ਤਾਂ ਗੈਰ ਰਸਮੀ ਦੀ ਥਾਂ ਰਸਮੀ ਆਓ ਭਗਤ ਦੀ ਲੋੜ ਪੈਂਦੀ ਹੈ। ਸੈਲਾਨੀਆਂ ਦਾ ਇਸ ਢੰਗ ਨਾਲ ਸਵਾਗਤ ਕੀਤਾ ਜਾਵੇ ਕਿ ਉਹ ਆਪਣੇ ਆਪ ਨੂੰ ਇਕ ਮਹੱਤਵਪੂਰਨ ਵਿਅਕਤੀ ਮਹਿਸੂਸ ਕਰੇ। ਸਲੀਕੇ ਦੇ ਨਾਲ ਹੀ ਸਫਾਈ ਅਤੇ ਸਾਂਭ ਸੰਭਾਲ ਦੀ ਵੀ ਵਿਸ਼ੇਸ਼ ਮਹੱਤਤਾ ਹੈ। ਪੰਜਾਬ ਵਿਚ ਦੂਜੇ ਸੂਬਿਆਂ ਦੇ ਮੁਕਾਬਲੇ ਗਰੀਬੀ ਘੱਟ ਹੈ। ਪਿੰਡਾਂ ਅਤੇ ਸ਼ਹਿਰਾਂ ਦੇ ਨੇੜਿਓਂ ਲੰਘਦਿਆਂ ਖੁਸ਼ਹਾਲੀ ਨਜ਼ਰ ਆਉਂਦੀ ਹੈ, ਪਰ ਸਾਡੀਆਂ ਦਰਸ਼ਨੀ ਥਾਵਾਂ ਦੇ ਨੇੜੇ ਸਫਾਈ ਦੀ ਘਾਟ ਹੈ। ਸਿੱਖਾਂ ਦੇ ਬਹੁਤ ਸਾਰੇ ਇਤਿਹਾਸਕ ਗੁਰੂ ਘਰ ਹਨ। ਇਨ੍ਹਾਂ ਦੀ ਯਾਤਰਾ ਲਈ ਰੋਜ਼ਾਨਾ ਕੇਵਲ ਸਿੱਖ ਹੀ ਨਹੀਂ ਸਗੋਂ ਹੋਰ ਲੋਕੀ ਵੀ ਵੱਡੀ ਗਿਣਤੀ ਵਿਚ ਆਉਂਦੇ ਹਨ, ਪਰ ਇਨ੍ਹਾਂ ਪਵਿੱਤਰ ਸਥਾਨਾਂ ਨੂੰ ਜਾਣ ਵਾਲੇ ਰਾਹਾਂ ਵਿਚ ਲੋੜੀ ਦੀ ਸੁੰਦਰਤਾ ਨਹੀਂ ਦਿਖਾਈ ਦਿੰਦੀ। ਕੁਝ ਸਾਲ ਪਹਿਲਾਂ ਮੈਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਜਾਂਦੇ ਰਾਹ ਬਾਰੇ ਲਿਖਿਆ ਸੀ। ਸਰਕਾਰ ਵੱਲੋਂ ਇਸ ਰਾਹ ਨੂੰ ਦਰਸ਼ਨੀ ਦਿੱਖ ਦੇ ਕੇ ਹੁਣ ਸੁੰਦਰ ਬਣਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੀ ਦੂਜੇ ਥਾਵਾਂ ਉੱਤੇ ਵੀ ਹੋਣਾ ਚਾਹੀਦਾ ਹੈ। ਇਨ੍ਹਾਂ ਰਾਹਾਂ ਨੂੰ ਸੁੰਦਰ ਫੁੱਲਾਂ ਵਾਲੇ ਰੁੱਖ ਬੂਟਿਆਂ ਅਤੇ ਗੁਰਬਾਣੀ ਦੇ ਸ਼ਬਦਾਂ ਨਾਲ ਸਜਾਇਆ ਜਾਵੇ ਤਾਂ ਜੋ ਗੁਰੂ ਘਰ ਪੁੱਜਣ ਤੱਕ ਸ਼ਰਧਾਲੂ ਪੂਰੀ ਤਰ੍ਹਾਂ ਆਪਣੇ ਗੁਰੂ ਨਾਲ ਜੁੜ ਸਕੇ। ਅਜਿਹਾ ਹੀ ਹੋਰ ਪ੍ਰਸਿੱਧ ਥਾਵਾਂ ਉੱਤੇ ਵੀ ਕਰਨ ਦੀ ਲੋੜ ਹੈ। ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵਿਚ ਵਸੇ ਹੋਏ ਹਨ।
ਉਹ

0: ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਯਤਨ ਕਰਦੇ ਹਨ। ਸਾਫ ਸੁਥਰੇ ਮਾਹੌਲ ਵਿਚ ਪਲੇ ਇਹਨਾਂ ਬੱਚਿਆਂ ਨੂੰ ਜੇਕਰ ਰੁਖਾਈ ਅਤੇ ਗੰਦਗੀ ਦਾ ਸਾਹਮਣਾ ਕਰਨਾ ਪਵੇ ਤਾਂ ਉਹ ਵਿਰਸੇ ਨਾਲ ਜੁੜਨ ਦੀ ਥਾਂ ਦੂਰ ਹੋਣਗੇ। ਸੈਰ ਸਪਾਟੇ ਦੀ ਸਫਲਤਾ ਲਈ ਵਧੀਆ ਗਾਈਡ ਦਾ ਹੋਣਾ ਵੀ ਜ਼ਰੂਰੀ ਹੈ। ਗਾਈਡ ਅਜਿਹਾ ਹੋਣਾ ਚਾਹੀਦਾ ਹੈ ਜਿਹੜਾ ਆਪਣੀਆਂ ਗੱਲਾਂ ਨਾਲ ਸੈਲਾਨੀਆਂ ਦਾ ਮਨ ਵੀ ਪਰਚਾਈ ਜਾਵੇ ਅਤੇ ਲੋੜੀਂਦੀ ਜਾਣਕਾਰੀ ਵੀ ਦੇ ਸਕੇ। ਉਸ ਦੀ ਗੱਲਬਾਤ ਦਾ ਸਲੀਕਾ, ਪ੍ਰਭਾਵਸ਼ਾਲੀ ਅਤੇ ਗਿਆਨ ਭਰਪੂਰ ਹੋਣਾ ਚਾਹੀਦਾ ਹੈ। ਸੈਰ ਸਪਾਟੇ ਦੇ ਵਿਕਾਸ ਲਈ ਸੈਰ ਸਪਾਟਾ ਪੈਕੇਜ ਬਣਾਏ ਜਾਣ। ਇਹ ਪੈਕੇਜ ਇਕ ਦਿਨ ਦੇ ਪ੍ਰੋਗਰਾਮ ਨੂੰ ਲੈ ਕੇ ਇਕ ਹਫ਼ਤੇ ਜਾਂ 15 ਦਿਨਾਂ ਦੇ ਹੋ ਸਕਦੇ ਹਨ। ਇਹ ਪਰਪਕ ਕੀਤਾ ਜਾਵੇ ਕਿ ਸੈਲਾਨੀਆਂ ਨੂੰ ਸਾਫ ਸੁਥਰੀਆਂ ਗੱਡੀਆਂ ਰਾਹੀਂ ਸਾਫ ਸੁਥਰੇ ਹੋਟਲਾਂ ਵਿਚ ਠਹਿਰਾ ਕੇ ਸ਼ੁੱਧ ਭੋਜਨ ਦਾ ਪ੍ਰਬੰਧ ਕੀਤਾ ਜਾਵੇ। ਸੈਰ ਸਪਾਟਾ ਪੈਕੇਜਾਂ ਬਾਰੇ ਸਚਿੱਤਰ ਕਿਤਾਬ ਤੇ ਛਾਪੇ ਜਾਣ ਅਤੇ ਇਨ੍ਹਾਂ ਦਾ ਦੇਸ਼ ਅਤੇ ਪ੍ਰਦੇਸ਼ਾਂ ਵਿਚ ਪ੍ਰਚਾਰ ਕੀਤਾ ਜਾਵੇ। ਇਹ ਸਾਰਾ ਵਾਰਾ G20 ਗਰੁੱਪ ਵੱਲੋਂ ਵੱਖਰੇ ਵੱਖਰੇ ਵਿਸ਼ਿਆਂ ਸਬੰਧੀ ਦੇਸ਼ ਦੇ ਵੱਖਰੇ ਵੱਖਰੇ ਸ਼ਹਿਰਾਂ ਵਿਚ ਮੀਟਿੰਗਾਂ ਹੋ ਰਹੀਆਂ ਹਨ। ਸਾਰੀ ਦੁਨੀਆਂ ਤੋਂ ਵੱਡੇ ਵੱਡੇ ਵਿਅਕਤੀ ਇਨ੍ਹਾਂ ਵਿਚ ਹਿੱਸਾ ਲੈ ਰਹੇ ਹਨ। ਇਨ੍ਹਾਂ ਦਾ ਲਾਭ ਉਠਾਉਂਦਿਆਂ ਹੋਇਆਂ ਪੰਜਾਬ ਦੀ ਖੂਬਸੂਰਤੀ ਅਤੇ ਇੱਥੋਂ ਦੇ ਉਤਪਾਦਾਂ ਦਾ ਪ੍ਰਚਾਰ ਕੀਤਾ ਜਾਵੇ। ਇੰਜ ਸਾਡਾ ਸੁਨੇਹਾ ਸਾਰੇ ਸੰਸਾਰ ਵਿਚ ਪਹੁੰਚ ਜਾਵੇਗਾ। ਪੰਜਾਬ ਵਿਚ ਸੈਰ ਸਪਾਟੇ ਨੂੰ ਸਨਅਤ ਦੇ ਰੂਪ ਵਿਚ ਵਿਕਸਿਤ ਕਰਕੇ ਸੂਬੇ ਦੀ ਆਮਦਨ ਵਿਚ ਵਾਧਾ ਕੀਤਾ ਜਾ ਸਕਦਾ ਹੈ। ਰੁਜ਼ਗਾਰ ਦੇ ਵਸੀਲੇ ਬਣਾਏ ਜਾ ਸਕਦੇ ਹਨ ਅਤੇ ਘਰੋਗੀ ਸਨਅਤ ਨੂੰ ਉਤਸ਼ਾਹਿਤ ਕਰਕੇ ਆਮ ਲੋਕਾਂ ਦੀ ਆਮਦਨ ਵਧਾਈ ਜਾ ਸਕਦੀ
1: ਹੈ। ਬਿਲਕੁਲ ਸੁਣੀ ਜੀ, ਬਹੁਤ ਵਧੀਆ ਗੱਲਬਾਤ।
2: ਤੇ ਦੋ ਬੋਲ ਗਾਉਣ ਦੇ ਹੋ ਜਾਣ ਫਿਰ ਹੁਣ ਜੀ
1: ਹੋਣੇ ਚਾਹੀਦੇ।

ਸਿਫਾਰਿਸ਼ ਕੀਤੀ ਜਾਂਦੀ ਹੈ, ਦੋ ਅਗੇਤੀਆਂ ਤੇ ਇੱਕ ਰੁੱਖ ਮੌਸਮ ਦੀ। ਅਗੇਤੀਆਂ ਦੇ ਵਿੱਚ ਕਿਸਮਾਂ ਵਿੱਚ ਮਟਰ ਅਗੇਤਾ 7 ਅਤੇ AP3 ਹੈ। ਮਟਰ ਅਗੇਤਾ 7 ਦੇ ਬੂਟੇ ਤੇ ਤਕਰੀਬਨ 15 ਤੋਂ 18 ਫਲੀਆਂ ਲੱਗਦੀਆਂ ਨੇ ਤੇ 7 ਤੋਂ 9 ਦਾਣੇ ਹੁੰਦੇ ਹਨ ਤੇ ਇਹਦਾ ਸਾਈਜ਼ ਤਕਰੀਬਨ 9 ਤੋਂ 10 ਸੈਂਟੀਮੀਟਰ ਹੁੰਦਾ ਤੇ ਇਸ ਦਾ ਝਾੜ 32 ਕੁਇੰਟਲ ਪ੍ਰਤੀ ਏਕੜ ਹੈ। ਇਸ ਦੀ ਪਹਿਲੀ ਤੜਾਈ ਅਸੀਂ 65 ਤੋਂ 70 ਦਿਨਾਂ ਦੇ ਵਿੱਚ ਕਰ ਸਕਦੇ ਹਾਂ। ਦੂਸਰੀ ਵਰਾਇਟੀ ਸਾਡੀ ਕਿਸਮ ਹੈ ਜੋ ਅਗੇਤੀ ਕੈਟੇਗਰੀ ਦੇ ਵਿੱਚ ਹੈ, ਉਹ ਹੈ AP3। ਇਹ ਵੀ ਤਕਰੀਬਨ 65 ਤੋਂ 70 ਦਿਨ ਪਹਿਲੀ ਤੜਾਈ ਲਈ ਲੈਂਦੀ ਹੈ। ਇਹਦੇ ਵੀ 8 ਤੋਂ 9 ਸੈਂਟੀਮੀਟਰ ਦੀਆਂ ਫਲੀਆਂ ਹੁੰਦੀਆਂ ਹਨ, 7 ਤੋਂ 8 ਦਾਣੇ ਹੁੰਦੇ ਹਨ। ਤੀਜੀ ਕਿਸਮ ਹੈ ਸਾਡੀ ਪੰਜਾਬ 99 ਜੋ ਮੁੱਖ ਮੌਸਮ ਲਈ ਸਿਫਾਰਿਸ਼ ਕੀਤੀ ਜਾਂਦੀ ਹੈ। ਇਸ ਦੇ ਬੂਟੇ ਲੰਬੇ ਤੇ ਨਰੋਏ ਹੁੰਦੇ ਹਨ। ਇਸ ਦਾ ਝਾੜ ਤਕਰੀਬਨ 60 ਕੁਇੰਟਲ ਹਰੀਆਂ ਫਲੀਆਂ ਪ੍ਰਤੀ ਏਕੜ ਹੁੰਦਾ ਹੈ। ਇੱਕ ਬੂਟੇ ਤੇ ਤਕਰੀਬਨ 30 ਫਲੀਆਂ ਲੱਗ ਜਾਂਦੀਆਂ ਹਨ। ਫਲੀਆਂ ਦਿਲ ਖਿੱਚਵੀਆਂ ਹੁੰਦੀਆਂ ਹਨ, ਲੰਬੀਆਂ ਤੇ ਹਰ ਫਲੀ ਦੇ ਵਿੱਚ 9 ਤੋਂ 10 ਦਾਣੇ ਹੁੰਦੇ ਹਨ। ਹੁਣ ਗੱਲ ਕਰਦੇ ਹਾਂ ਬਿਜਾਈ ਤੇ ਬਿਜਾਈ ਬੀਜ ਦੀ ਮਾਤਰਾ ਦੀ। ਸਤੰਬਰ ਮਹੀਨੇ ਵਿੱਚ ਬੀਜੀ ਫਸਲ ਨੂੰ ਉਖੇੜਾ ਰੋਗ ਲੱਗਦਾ, ਸੋ ਸਾਡਾ ਮਟਰ ਤੋਂ ਵਧੇਰੇ ਝਾੜ ਲੈਣ ਲਈ ਇਹਦਾ ਬਿਜਾਈ ਦਾ ਸਮਾਂ ਬਹੁਤ ਮਹੱਤਵਪੂਰਨ ਹੈ। ਮੈਦਾਨੀ ਇਲਾਕੇ ਵਿੱਚ ਬਿਜਾਈ ਕਰਨ ਲਈ ਸਭ ਤੋਂ ਉੱਤਮ ਸਮਾਂ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਅੱਧ ਨਵੰਬਰ ਤੱਕ ਹੈ। ਇਹਦੀ ਜੇ ਅਸੀਂ ਬਿਜਾਈ ਮਸ਼ੀਨ ਨਾਲ ਕਰਨੀ ਆ, ਅਗੇਤੀਆਂ ਲਈ 45 ਕਿਲੋ ਇੱਕ ਏਕੜ ਵਿੱਚ ਅਤੇ ਦੂਜੀਆਂ ਕਿਸਮਾਂ ਮੁੱਖ ਮੌਸਮ ਲਈ 30 ਕਿਲੋ ਬੀਜ ਪ੍ਰਤੀ ਏਕੜ ਪਾਓ। ਮਟਰਾਂ ਦੀ ਬਿਜਾਈ ਸਾਨੂੰ ਪੱਧਰੇ ਵਿੱਚ ਹੀ ਕਰਨੀ ਚਾਹੀਦੀ ਹੈ ਤੇ ਬਾਹਰ ਪੂਰੀ ਤਰ੍ਹਾਂ ਬੱਤਰ ਹੋਵੇ। ਮਟਰਾਂ ਦੀ ਬਿਜਾਈ ਖਾਦ ਡਰਿੱਲ ਨਾਲ ਬੱਟਾਂ ਤੇ ਵੀ ਕੀਤੀ ਜਾ ਸਕਦੀ ਹੈ, ਜਿਹਦੇ ਵਿੱਚ ਸਾਨੂੰ ਥੋੜੀ ਬੱਟਾਂ 60 ਸੈਂਟੀਮੀਟਰ ਚੌੜੀਆਂ ਤੇ 25 ਸੈਂਟੀਮੀਟਰ ਦੂਰੀ ਤੇ ਦੋ ਕਤਾਰਾਂ ਵਿੱਚ ਬਿਜਾਈ ਕਰੋ। ਪਰ ਪੱਧਰੇ ਤੌਰ ਤੇ ਇਹਦੀ ਜੋ ਸਪੇਸਿੰਗ ਹੈ ਜਾਂ ਫਾਸਲਾ ਹੈ ਅਗੇਤੀਆਂ ਲਈ 30x7.5 ਸੈਂਟੀਮੀਟਰ ਹੈ, ਮੁੱਖ ਮੌਸਮ ਦੀਆਂ ਫਸਲਾਂ ਲਈ 30 ਸੈਂਟੀਮੀਟਰ ਅਤੇ 10 ਸੈਂਟੀਮੀਟਰ ਰੱਖਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਕਿਸਾਨ ਵੀਰੋ, ਬਿਜਾਈ ਤੋਂ ਪਹਿਲਾਂ ਮਟਰ ਦੀ ਫਸਲ ਨੂੰ ਰਾਈਜੋਬੀਅਮ ਦਾ ਟੀਕਾ ਲਾਉਣਾ ਨਾ ਭੁੱਲੋ, ਬਹੁਤ ਜ਼ਰੂਰੀ ਆ ਵਧੇਰੇ ਝਾੜ ਲਈ। ਇਹਦੇ ਲਈ ਰਾਈਜੋਬੀਅਮ ਦਾ ਟੀਕਾ ਜੋ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜੀ ਵਿਭਾਗ ਤੋਂ ਲੈ ਸਕਦੇ ਹੋ। ਕਰਨਾ ਕੀ ਹੈ, ਇਸ ਮਟਰਾਂ ਦੇ ਬੀਜ ਨੂੰ ਸੋਧਣ ਲਈ 1/2 ਲੀਟਰ ਪਾਣੀ ਵਿੱਚ ਰਾਈਜੋਬੀਅਮ ਦੇ ਟੀਕੇ ਦਾ ਪੈਕਟ ਜੋ ਕਿ 1 ਏਕੜ ਲਈ ਹੈ ਰਲਾਓ। ਫਿਰ ਘੋਲ ਨੂੰ ਬੀਜ ਨਾਲ ਚੰਗੀ ਤਰ੍ਹਾਂ ਮਿਲਾਓ, ਸਾਵੇਂ ਸੁਕਾ ਕੇ ਫਿਰ ਬੀਜਣ ਲਈ ਇਹ ਬੀਜ ਤਿਆਰ ਹੋ ਜਾਵੇਗਾ। ਖਾਦਾਂ ਜੇ ਗੱਲ ਕਰੀਏ ਤਾਂ 45 ਕਿਲੋ ਯੂਰੀਆ, 8 ਟਨ ਗੋਹੇ ਦੀ ਗਲੀ ਸਰੀ ਰੂੜੀ, 155 ਕਿਲੋ ਸੁਪਰ ਬਿਜਾਈ ਤੋਂ ਪਹਿਲਾਂ ਪਾਓ। ਮਦੀਨਾ ਦੀ ਰੋਕਥਾਮ ਲਈ ਸਾਨੂੰ ਬਿਜਾਈ ਤੋਂ 1 ਅਤੇ 2 ਮਹੀਨੇ ਗੋਡੀ ਕਰਨ ਦੀ ਲੋੜ ਪੈਂਦੀ ਆ ਤਾਂ ਜੋ ਖੇਤ ਨੂੰ ਮਦੀਨਾ ਤੋਂ ਮੁਕਤ ਰੱਖਿਆ ਜਾਵੇ। ਸਿੰਚਾਈ ਪਾਣੀ ਲਾਉਣ ਬਾਰੇ ਗੱਲ ਕਰੀਏ, ਬਿਜਾਈ ਠੀਕ ਵੱਤਰ ਵਿੱਚ ਹੋਵੇ ਤਾਂ ਪਹਿਲਾਂ ਪਾਣੀ ਬਿਜਾਈ ਤੋਂ 15 ਤੋਂ 20 ਦਿਨਾਂ ਬਾਅਦ ਲਾਓ, ਅਗਲਾ ਪਾਣੀ ਫੁੱਲ ਲਾਉਣ ਤੇ ਅਤੇ ਫਿਰ ਫਲ ਪੈਣ ਤੇ ਜ਼ਰੂਰ ਲਾਓ। ਇਹ ਦੋਨੋਂ ਪਾਣੀ ਫਸਲ ਦੀ ਝਾੜ ਨੂੰ ਇਫੈਕਟ ਕਰਦੇ ਆ, ਉਹਦੇ ਲਈ ਬਹੁਤ ਜ਼ਰੂਰੀ ਨੇ। ਜ਼ਮੀਨ ਦੀ ਕਿਸਮ ਅਤੇ ਮੌਸਮ ਮੁਤਾਬਕ ਕੁੱਲ ਫਸਲ ਨੂੰ 3 ਤੋਂ 4 ਪਾਣੀਆਂ ਦੀ ਜ਼ਰੂਰਤ ਪੈਂਦੀ ਹੈ। ਤੜਾਈ, ਮਟਰਾਂ ਦੀ ਤੜਾਈ ਸਮੇਂ ਸਿਰ ਕਰੋ ਅਤੇ ਫਲੀਆਂ ਨੂੰ ਜ਼ਿਆਦਾ ਪੱਕਣ ਨਾ ਦਿਓ। ਖਰੀਦਣ ਵਾਲੇ ਦੀ ਅੱਖ ਹਮੇਸ਼ਾ ਕੱਚੇ ਦਾਣਿਆਂ ਤੇ ਹੁੰਦੀ ਹੈ ਤਾਂ ਜੋ ਉਹਦਾ ਟੇਸਟ ਤੇ ਮਿਠਾਸ ਬਰਕਰਾਰ ਰਹੇ। ਅਗੇਤੀਆਂ ਕਿਸਮਾਂ ਦੀ ਆਮ ਤੌਰ ਤੇ 2 ਅਤੇ ਮੁੱਖ ਮੌਸਮ ਜਿਹੜੀ ਸਾਡੀ ਬਹੁਤ ਅਹਿਮ ਕਿਸਮ ਹੈ ਪੰਜਾਬ 99 ਦੀਆਂ 4 ਤੜਾਈਆਂ ਕੀਤੀਆਂ ਜਾ ਸਕਦੀਆਂ ਹਨ। ਗੱਲ ਕਰੀਏ ਇਹਦੇ ਵਿੱਚ ਲੱਗਣ ਵਾਲੇ ਬਿਮਾਰੀਆਂ ਦੀ ਤਾਂ ਇਹਦੇ ਵਿੱਚ ਕੁਛ ਕੁ ਬਿਮਾਰੀਆਂ ਆਉਂਦੀਆਂ ਹਨ ਜਿਵੇਂ ਕਿ ਚਿੱਟਾ ਰੋਗ। ਇਹਦੇ ਨਿਸ਼ਾਨੀਆਂ ਦੀ ਗੱਲ ਕਰੀਏ, ਚਿੱਟੇ ਆਟੇ ਵਰਗੇ ਧੱਬੇ ਪੌਦਿਆਂ ਦੇ ਤਣਿਆਂ, ਸ਼ਾਖਾਂ, ਪੱਤਿਆਂ ਅਤੇ ਫਲੀਆਂ ਉੱਤੇ ਨਜ਼ਰ ਆਉਂਦੇ ਹਨ। ਇਹਦੀ ਰੋਕਥਾਮ ਅਸੀਂ ਕਰ ਸਕਦੇ ਹਾਂ 600 ਗ੍ਰਾਮ

0: ਇਹ ਪੱਧਤ ਤੇ ਮਤ ਚੁੱਕੇ ਰੇ ਮਨ ਭੇਦ ਵਿਭੇਦ ਨ ਜਾਣ ਬਿਓ ਪਰ ਤਛਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਪਰ ਤਛਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਜਬ ਲੋ ਨਹੀਂ ਭਾਗ ਲਾਰ ਤਬ ਲੋ ਭ੍ਰਮ ਤੇ ਫਿਰਤੇ ਬਾਤ ਆਇਓ ਕਲ ਕੋਰ ਸਮੁੰਦਰ ਮੈਂ ਬੂਢੇ ਥੇ ਕਬੂ ਮਿੱਠੇ ਨਹੀਂ ਰੇ ਪਛਤਾਇਓ ਤਤ ਵਿਚਾਰ ਇਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਆ ਜਿਨਾ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾਇਓ ਜਪਿਆ ਜਿਨਾ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾਇਓ
1: ਕੱਲ ਸਮੁੰਦਰ ਭੈ ਰੂਪ ਪ੍ਰਗਟ ਹਰੇ ਨਾਮ ਉਧਾਰਨ ਬਸੈ ਸੰਤ ਜਿਸ ਹਿਰਦੈ ਦੁਖ ਦਰਦਰ ਨਿਵਾਰਨ ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨਾ ਕੋਈ ਮਨ ਬਚ ਜਿਨ ਜਾਣਿਓ ਭਇਓ ਤੇ ਸੰਸਰ ਸੋਈ ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹੋ ਪਰ ਧਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰਾ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੈ ਨਿਤ ਪੁਰਾਣ ਬਚੀਐ ਵੇਦ ਬ੍ਰਹਮਾ ਮੁਖ ਗਾਵੈ ਅਜੈ ਚਵਰ ਸਿਰ ਢੁਲੈ ਨਾਮ ਪਰਮੇਸ਼ਰ ਲਿਹਿਓ ਗੁਰ ਅਰਜੁਨ ਸਿਰ ਸਤਰ ਆਪ ਪਰਮੇਸ਼ਰ ਦਿਓ ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪੈ ਗਇਓ ਹਰ ਬੰਸ ਜਗਤ ਜਸ ਸੰਚਰਿਓ ਸੋ ਕਮਲ ਕਹੈ ਸ੍ਰੀ ਗੁਰ ਮੋਇਓ
2: ਦੇਵਪੁਰੀ ਮੈਂ ਗਇਓ ਆਪ ਪਰਮੇਸ਼ਵਰ ਪਾਇਓ ਹਰ

0: ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਤ ਜੁਗ ਜਿਨ ਧਰੂ ਪਰ ਸ੍ਰੀ ਪ੍ਰਹਿਲਾਦ ਭਗਤ ਧਰਿਯੰ ਹਸਤ ਕਮਲ ਮਾਥੇ ਪਰ ਧਰਿਯੰ ਲੱਖ ਰੂਪ ਜੀ ਲਖਿਆ ਨਾ ਜਾਈ ਸਾਧਕ ਸਿੱਧ ਸਗਲ ਸਰਣਾਈ ਗੁਰ ਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇਹ ਨਿਸਤਾਰੋ ਗੁਰ ਜਹਾਜ ਖੇਵਟ ਗੁਰੂ ਗੁਰ ਬਿਨ ਤਰਿਆ ਨ ਕੋਏ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨਾ ਹੋਏ ਗੁਰ ਨਾਨਕ ਨਿਕਟ ਬਸੈ ਬਨਵਾਰੀ ਤਿਨ ਲਹਿਣਾ ਥਾਪ ਜੋਤ ਜਗਤਾਰੀ ਲਹਿਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੌ ਦੀਆ ਤਿਨ ਸ੍ਰੀ ਰਾਮਦਾਸ ਸੋਢੀ ਤਿਰਥ ਪਿਓ ਹਰ ਕਾ ਨਾਮ ਖੈ ਨਿਦ ਅਪਿਓ ਅਪਿਓ ਹਰ ਨਾਮ ਖੈ ਨਿਦ ਚੌ ਜੁਗ ਗੁਰ ਸੇਵਾ ਕਰ ਫਲ ਲਹੀਆਂ ਬੰਧੇ ਜੋ ਚਰਨ ਸਰਨ ਸੁਖ ਪਾਵੇ ਪਰਮਾਨੰਦ ਗੁਰ ਮੁਕਈਆਂ ਪ੍ਰਤੱਖ ਦੇ ਪਾਰ ਬ੍ਰਹਮ ਸਵਾਮੀ ਆਦ ਰੂਪ ਪੋਖਣ ਭਰਨੰ ਸਤ ਗੁਰ ਗੁਰ ਸੇਵ ਅਲਖ ਗਤ ਜਾਕੀ ਸ੍ਰੀ ਰਾਮਦਾਸ ਤਾਰਨ ਤਰਨੰ
1: ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋੜਿਓ ਪਾਸ ਤਾਤੇ ਗੋਹਰ ਗਿਆਨ ਪ੍ਰਗਟ ਉਜਿਆਰੋ ਦੁਖ ਦਰਿਦਰ ਅੰਧਿਆਰ ਕੋ ਨਾਸੇ ਕਵ ਕੀਰਤ ਜੋ ਸੰਤ ਚਰਨ ਮੁਰ ਲਾਗੈ ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤ੍ਰਾਸ ਜਿਵ ਅੰਗਦ

0: ਕਰੇ ਨਾਈ ਇੱਕ ਅਰਦਾਸ ਪਾਠ ਕੀਰਤ ਕੀ ਗੋਰੇ ਰਾਮਦਾਸ ਰਾਖੋ ਸਰਨਾਈ
1: ਸੁਖ ਟਲ ਗੁਰ ਸੇਵੀਐ ਅਹਨ ਸਹਿਜ ਸੁਭਾਇ ਦਰਸਨ ਪਰਸੈ ਗੁਰੂ ਕੈ ਜਨਮ ਮਰਨ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨ ਆਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ।